ਕਹਿ ਸੁਣ ਰੇ ਮਨ ਕਰ ਕੀਰਤਨ ਹੋਏ ਉਧਾਰਾ ਗੌੜੀ ਮਾਲਾ ਮਹੱਲਾ ਪੰਜਵਾ ਇੱਕਿਓ ਅੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਕ ਸੋਗ ਹਾਨ ਮ੍ਰਿਤ ਦੁਖ ਸੁਖ ਚਿੱਤ ਸੰਸਰ ਗੁਰ ਮਿਲੈ ਰਹਾਓ ਜੋ ਲੋਹੋ ਕਿਛ ਸੋਚੋ ਚਿਤਵਾਓ ਤੋ ਲੋ ਦੁੱਖ ਨ ਪਰੇ ਜੋ ਕਿਰਪਾਲ ਗੁਰਪੂਰਾ ਪੇਟਿਆ ਤੋ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹੋ ਕੀਏ ਤੇ ਤੇ ਬੰਦ ਪਰੇ ਜੋ ਸਾਧੂ ਕਰਮਸਤਕ ਤਰਿਓ ਤਬ ਹਮ ਮੁਕਤ ਭਈ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖ ਕੇਰੀ ਤਬ ਮਨ ਤਨ ਬੁੱਧ ਅਰਪੀ ਠਾਕੁਰ ਕਹੋ ਤਬ ਹਮ ਸਹਿਜ ਸੋਏ ਜੋਲੋ ਪੋਡ ਉਠਾਲੀ ਉਠਾਈ ਚੱਲਿਓ ਤੋ ਲੋ ਡਾਨ ਪਰੇ ਪੋਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭਈ ਗੌੜੀ ਮਾਲਾ ਮਹੱਲਾ ਪੰਜਵਾਂ ਪਾਵਨ ਤਿਆਗਿਓ ਰੀ ਤਿਆਗਿਓ ਮੈਂ ਗੁਰਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਦਵਿੰਦੇ ਆਗਿਓ ਰਹਾਉ ਮਾਨ ਅਭਿਮਾਨ ਦੋਹੋ ਸਮਾਨੈ ਮਸਤਕ ਡਾਰ ਗੁਰ ਪਾਗਿਓ ਸੰਪਦ ਹਰਖ ਨਾ ਆਪਦ ਦੁੱਖ ਰੰਗ ਠਾਕੁਰੇ ਲਾਗਿਓ ਬਾਸ ਬਾਸ ਸ੍ਰੀ ਏਕੇ ਸਵਾਮੀ ਉਦਿਆਨ ਦਿਸ਼ਟਾਗਿਓ ਨਿਰਪਾ ਪੈ ਸੰਤ ਬ੍ਰਹਮ ਡਾਰਿਓ ਗੋ ਪੂਰਨ ਸਰਵਾਗਿਓ ਜੋ ਕਿਛ ਕਰਤੇ ਕਾਰਨ ਕੀਓ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸ਼ਰਣਾਗਿਓ ਨਾਮ ਰੰਗ ਸਹਿਜ ਰੰਗ ਮਾਣੇ ਫਿਰ ਦੁੱਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਮਾ ਪਾਇਆ ਲਾਲ ਰਤਨ ਮਨ ਪਾਇਆ ਸਾ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸ਼ਬਦ ਵਿਸਵਾਸ ਮਾਇਆ ਰਹਾਉ ਲਾਤੀ ਭੁਗਤ ਸੰ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰ ਮਸਤਕ ਗੁਰ ਪੂਰੇ ਤਰਿਓ ਮਨ ਜੀਤੋ ਜਗ ਸਾਰੀ ਤ੍ਰਿਪਤਾ ਗਾਏ ਰਹੇ ਹਿਰਦੇ ਅੰਤਰ ਡੋਲਨ ਤੇ ਅਬ ਚੁੱਕੇ ਆ ਖੁੱਟ ਖਜਾਨਾ ਸਤਿਗੁਰ ਦੀਆ ਤੋਟ ਨਾ ਰੇ ਡੋਟ ਨਹੀਂ ਰੇ ਮੁੱਕੇ ਅਚਰਜ ਏਕ ਸੁਨੋ ਰੇ ਪਾਏ ਗੁਰ ਐਸੀ ਬੁਝ ਬਿਜਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋ ਵਿਸਰੀ ਤਾਤ ਪਰਾਈ ਕਹਿਓ ਨਾ ਜਾਈ ਏਓ ਚੰਬਾਓ ਸੋ ਜਾਣੇ ਜਿਨ ਚਾਖਿਆ ਕੋ ਨਾਨਕ ਸੱਚ ਪਹੀ ਬਿਰ ਵਿਗਾਸਾ ਗੁਰ ਨਿਧਾਨ ਲੈ ਰਿਤੇ ਲੈ ਰਾਖਿਆ ਗੌੜੀ ਮਹਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸ਼ਰਣੀ ਸਰਵਲੋਕ ਮਾਇਆ ਕੇ ਮੰਡਲ ਗਿਰ ਗਿਰਤ ਪਰਤੇ ਧਰਣੀ ਰਹਾਓ ਸਾਸਤ ਸਿਮਰਤ ਬੇਦ ਵਿਚਾਰੇ ਮਹਾਂਪੁਰਖ ਨੇ ਕਿਹਾ ਬਿਨ ਹਰ ਭਜਨ ਨਾਹੀ ਨਿਸਤਾਰਾ ਸੁਖ ਨ ਨਿਕਿਨ ਹੋ ਲਹਿਆ ਤੀਨ ਪਵਨ ਕੀ ਲਖਮੀ ਚੋਰੀ ਬੂਜਨ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਥਿਤ ਪਾਵੈ ਫਿਰ ਤੋ ਪੈਰੇ ਪੈਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਕਾਮਾ ਜਲਤੋ ਜਲਤੋ ਬੋ ਕਬੂ ਨਾਮ ਬੂਜਤ ਸਗਲ ਬਿਰਥ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਵਾਰੇ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾ ਮੋਹ ਕੋਏ ਵਿਦ ਕੋ ਸਮਝਾਵੈ ਕਰਤਾ ਹੋਏ ਜਨਾਵੈ ਰਹਾਉ ਅਣਜਾਣ ਤੇ ਕਿਛ ਇਨਹੈ ਕਮਾਨੋ ਜਪ ਤੋ ਕਛੂ ਨਾ ਸਾਧਾ ਦੈ ਦਿਸ ਲੈ ਏ ਮਨ ਦੌਰਾਇਓ ਕਵਨ ਕਰਮ ਕਰਬਾਦਾ ਤਨ ਮਨ ਤਨ ਭੂਮਿਕਾ ਠਾਕੁਰ ਹੋ ਇਸਕਾ ਇਹ ਮੇਰਾ ਪਰਮੋ ਕਿਛ ਸੁ ਜਿਸ ਨਾਹੀ ਇਹ ਪੈਖਰ ਪੈ ਪੈਰਾ ਤਬ ਏ ਕਹਾਂ ਕਮਾਵਨ ਪਰਿਆ ਜਬ ਏ ਕਛੁ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਭਵ ਸਭ ਕਿਛ ਆਪੇ ਕਰਤਾ ਆਪਣੇ ਕਰਤਵ ਆਪੇ ਜਾਣੇ ਜਿਨੇ ਰਚਨ ਰਚਾਇਆ ਕੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਪਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਿਰਥੇ ਜਬ ਤਬ ਸੰਜਮ ਕਰਮ ਕਮਾਣੇ ਉਰੇ ਮੂਸੇ ਰਹਾਉ ਵਰਤਨੇ ਸੰਜਮ ਮੈਂ ਰਤਾ ਤਿਨ ਕਾਢ ਨਾ ਪਾਇਆ ਆਗੇ ਚਲਨ ਔਰ ਹੈ ਪਾਈ ਉਹਾਂ ਕਰਮ ਕਾਮਨਾ ਆਇਆ ਤੀਰਥ ਨਾਏ ਯਾਰ ਤਰਨੀ ਕਰ ਪ੍ਰਮਤਾ ਅੱਗੇ ਠੋਰ ਨਾ ਪਾਵੇ ਉਹਾਂ ਕਾਮਨ ਆਵੇ ਵਿਦ ਉਹ ਲੋਗਨ ਹੀ ਪਤੇ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੁਝੈ ਨਾਈ ਏਕ ਸੁਧਾਖਰ
ओ सगली चाख जगाई नानक तो ए बिचारा जे कमावे सो का पार का ग्रामी गुर सेवा अर नाम त्यावो त्यागो मनो गुमानी गौड़ी माला महला पंजवा माधो हर हर हर मुख कही है हम ते कुछ न हो वह स्वामी ज्यों रखो त्यों रही है।

ਗੁਰਪ੍ਰਸਾਦ ਦੀਨ ਦਿਆਲ ਦਮੋਦਰ ਰਾਇਆ ਜੀਓ ਕੋਟ ਜਨਾ ਕਰ ਸੇਵਾ ਲਾਇਆ ਗਾਇਆ ਜੀਓ ਸਾ ਭਗਤ ਵਚਲ ਤੇਰਾ ਬਿਰਧ ਰਖਾਇਆ ਜੀਓ ਪੂਰਨ ਸਪਨੀ ਜਾਈ ਜੀਓ ਕਿਉਂ ਪੇਖਾ ਪੀਤਮ ਕਵਨ ਸੁਕਰਨੀ ਜੀਓ ਸੰਤਾਂ ਦਾਸੀ ਸੇਵਾ ਚਰਨੀ ਜੀਓ ਇਹ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨਿਵ ਨਿਵਲਾ ਗੋ ਪਾਈ ਜੀਓ ਪੋਥੀ ਪੰਡਿਤ ਬੇਦ ਖੋ ਜਨਤਾ ਜੀਓ ਹੋਏ ਬੈਰਾ ਗੀਤ ਤੀਰਥ ਨਾ ਬੰਦਾ ਨਾ ਬੰਤਾ ਜੀਓ ਨੀਤ ਗੀਤ ਨਾਦ ਕੀਰਤਨ ਗਾ ਬੰਦਾ ਜੀਓ ਹਰ ਨਿਰਭਉ ਨਾਮ ਧਿਆਈ ਜੀਓ ਪੈ ਕਿਰਪਾਲ ਸੁਆਮੀ ਮੇਰੇ ਜੀਓ ਪਤਪਾ ਪਤਿਤ ਪਵਿੱਤ ਲਾਗ ਗੁਰ ਕੈ ਪੈਰੇ ਜੀਓ ਪਰਮ ਪਉ ਕਾਠ ਕੀਏ ਨਿਰਵੈਰੇ ਜੀਓ ਗੁਰ ਮਨ ਕੀ ਆਸ ਪੂਰਾਈ ਜੀਓ ਜਿਨ ਨਾਉ ਪਾਇਆ ਸੋ ਧਨਵੰਤਾ ਜੀਓ ਜਿਨ ਪ੍ਰਭੂ ਧਿਆਇਆ ਸੋ ਸੁਖ ਸੋਭਾਵੰਤਾ ਜੀਓ ਜੇ ਸਾਧੂ ਸੰਗਤ ਤੇ ਸਭ ਸੁਕਰਨੀ ਜੀਓ ਜਨ ਨਾਨਕ ਸਹਿ ਸਮਾਈ ਜੀਓ ਗੌੜੀ ਮਹੱਲਾ ਪੰਜਵਾਂ ਮਾਜ ਆਓ ਹਮਾਰੇ ਰਾਮ ਪਿਆਰੇ ਜੀਓ ਰਹਿਣ ਦਿਨ ਸਾਚਾਰੇ ਜੀਓ ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ ਤੁਧ ਬਿਨ ਕਿਤ ਵਿਤਰੀਐ ਜੀਓ ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ ਵਣ ਤ੍ਰਿਣ ਤ੍ਰਿਪਾਵਣ ਸੁਖ ਪਰਮਾਨੰਦਾ ਜੀਓ ਸੇਖ ਸੁਹਾਵੀ ਇਹ ਮਨ ਬਖਸੰਦਾ ਜੀਓ ਦੇਖ ਦਰਸ਼ਨ ਏ ਸੁਖ ਲਹੀਐ ਜੀਓ ਚਰਨ ਬਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਧਨ ਦੇਵਾ ਜੀਓ ਦਾਸਨ ਦਾਸ ਨਾਮ ਜਪ ਲੇਵਾ ਜੀਓ ਬਿਨੋ ਠਾਕਰ ਪੈ ਕਹੀਏ ਜੀਓ ਇਛ ਪੁੰਨੀ ਮੇਰੀ ਮੰਤਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਪ ਧਰਿਆ ਜੀਓ ਇਹ ਆਚਰਜ ਨਾਨਕ ਸੁਖ ਸਹੀ ਹੈ ਜੀਓ ਗੌੜੀ ਮਾਜ ਮਹੱਲਾ ਪੰਜਵਾਂ ਸੁਣ ਸੁਣ ਸਾਜਨ ਮਨ ਮਿੱਤਰ ਮਿੱਤ ਪਿਆਰੇ ਜੀਓ ਮਨ ਤਨ ਤੇਰਾ ਇਹ ਜੀਓ ਪਿਵਾਰੇ ਜੀਓ ਵਿਸਰਨਾਈ ਪ੍ਰਭ ਪ੍ਰਾਣ ਆਧਾਰੇ ਜੀਓ ਸਦਾ ਤੇਰੀ ਸ਼ਰਨਾਈ ਜੀਓ ਜਿਸ ਮਿਲਿਆ ਮਨ ਜੀਵੈ ਜੀ ਜੀਵੈ ਭਾਈ ਜੀਓ ਗੁਰਪ੍ਰਸਾਦੀ ਸੋ ਹਰ ਹਰ ਭਾਈ ਜੀਓ ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਕੋ ਸਤਬਲ ਜਾਈ ਜੀਓ ਇਹ ਨਿਧਾਨ ਜਪੈ ਵਡਭਾਗੀ ਜੀਓ ਨਾਮ ਨਿਰੰਜਨ ਏਕ ਲਿਵਲਾਗੀ ਜੀਓ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪੈਰ ਗੁਣ ਗਾਇਆ ਜੀਓ ਰਾਮ ਪਦਾਰਥ ਪਦਾਰਥ ਹਰ ਨਾਮ ਤੁਮਾਰਾ।

ਸਾਰੇ ਸੁਖ ਵਸਾ ਸੁਖ ਸ਼ਬਦ ਨੀ ਸਾਨ ਰਹਾਉ ਕੋ ਸਭੇ ਗੱਲਾਂ ਜੈ ਜਾਤੀਆਂ ਸੁਣ ਕੇ ਚੁਪਕੀਆ ਕਦੀ ਸਦ ਸਦਰਤ ਸੁਰਤ ਨ ਲੱਦੀ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅੱਖੀ ਡਿੱਠੜਿਆ ਕੋਈ ਸੇ ਮੂਰਖ ਲੋਭਿਆ ਮੂਲ ਨਾ ਸੁਣੀ ਕਿਹਾ ਇੱਕ ਦੋ ਚੌ ਕਿਆ ਗਣੀ ਸਭ ਇੱਕ ਸਾਧ ਮੁੱਠੀ ਇੱਕ ਦਿਨ ਆਏ ਰੱਸੀ ਅੜਾ ਸਕਾ ਵਿਰਲਾ ਜਾਏ ਉੱਠੀ ਭਗਤ ਸੱਚੇ ਦਰਸੋਇਂ ਦੇ ਅਨੰਤ ਕਰੈ ਦਿਨ ਰਾਤ ਰੰਗਰ ਤੇ ਪਰਮੇਸ਼ਰ ਜਾਂ ਨਾਨਕ ਤਿੰਨ ਬਲ ਜਾਤ ਗੌੜੀ ਮਾਜ ਮਹੱਲਾ ਪੰਜਵਾ ਮਾਜ ਦੁੱਖ ਭੰਜਣ ਤੇਰਾ ਨਾਮ ਜੀ ਦੁੱਖ ਭੰਜਣ ਤੇਰਾ ਨਾਮ ਆਠ ਪਹਿਰ ਅਰਾਧਿਐ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਗੱਡ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਤੇ ਓਟ ਤੇਰੀ ਜਗ ਜੀਵਨ ਨਾ ਮੇਰੇ ਠਾਕੁਰ ਅਗਮਾ ਗਾਦ ਪੈ ਗੁਰ ਪਾਲਕ ਸਈਆ ਨੱਠੇ ਸੋਗ ਸੰਤਾਪ ਦਾ ਤੱਤੀ ਭਾਵ ਨ ਲਗਾਈ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰਦੁਆਰ ਸੱਚਾ ਸਿਰ ਜਨ ਹਾਰ ਗੁਰ ਤੁੱਠੇ ਸਭ ਕੁਛ ਪਾਇਆ ਜਨ ਨਾਨਕ ਸਤਿਬਲੇ ਹਰ ਗੌੜੀ ਮਾਜ ਮਹੱਲਾ ਪੰਜਵਾ ਹਰ ਰਾਮ ਰਾਮ ਰਾਮ ਰਾਮਾ ਜਾ ਪੂਰਨ ਹੋਏ ਕਮ ਰਹਾਓ ਰਾਮ ਗੋਬਿੰਦ ਜੋ ਪੈਂਦਿਆਂ ਹੋਆ ਮੁੱਖ ਪਵਿੱਤਰ ਹਰ ਜਸ ਸੁਣੀਏ ਜਿਸ ਤੈ ਸੋਈ ਭਾਈ ਮਿੱਤਰ ਸਭ ਦਾਰ ਸਫਲਾ ਸਰਬ ਗੁਣਾਂ ਜਿਸ ਮਾਹੇ ਗੋ ਕਿਉਂ ਗੋਬਿੰਦ ਮਨੋ ਵਿਸਾਰੀਏ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗੀ ਹੈ ਜੀਵੀਐ ਭਵਜਲ ਪਾਈਐ ਪਾਰ ਮਿਲ ਸਾਧੂ ਸੰਗਤ ਉਦਾਰ ਹੋਏ ਮੁੱਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਪਰੈ ਨਾਮ ਜਪ ਦਰ ਸੱਚੇ ਸਾਬਾਸ ਗੌੜੀ ਮਾਜ ਮਹੱਲਾ ਪੰਜਵਾਂ ਮੀਠੇ ਹਰ ਜ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੁੱਚੇ ਸੇ ਤੀਰਤਿਆ ਮਿਲਿਆ ਨਿਥਾ ਵੈ ਥਾਉ ਰਹਾਓ ਹੋਰ ਸਾਧ ਸਭ ਫੀਕਿਆ ਮਾਨ ਤਨ ਮਨ ਫੀਕਾ ਹੋਈ ਮੇਰ ਮੇਨ ਪਰਮੇਸ਼ਵਰ ਜੋ ਕਰੈ ਫਿਟ ਜੋ ਸੋ ਜੀਵਨ ਸੋਏ ਅੰਚਲ ਗਹਿ ਕੇ ਸਾਧਕਾ ਤਰਨਾ ਏ ਸੰਸਾਰ ਪਾਰ ਬ੍ਰਹਮ ਆਰਾਧਿਐ ਉਦਰੈ ਸਭ ਪਰਵਾਰ ਸਾਜਨ ਬੰਧ ਸੁਮਿਤਰ ਸੋ ਹਰ ਨਾਮ ਰਹਿ ਦੈ ਦੇ ਅਗੁਣ ਸਭ ਮਿਟਾਇ ਕੇ ਪਰ ਉਪਕਾਰ ਕਰੀ ਮਾਲ ਖਜਾਨਾ ਥੇ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਨੇ ਜਾ ਚਿਗ ਦਰ ਦੇ ਰਹਿ ਪ੍ਰਭੁਨ ਦੁੱਧਣ ਦੁੱਧਨੋ ਮੰਗੇ ਦਾਨ ਗੌੜੀ ਇੱਕਿ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਮਹੱਲਾ ਨੋਵਾ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਤਨ ਦੁਰਜਨ ਕੀਤਾ ਤੇ ਐਨ ਸੁਭਾਗੋ ਰਹਾਉ ਸੁਖ ਦੁੱਖ ਦੋਨੋ ਸਮਕਰ ਜਾਨੈ ਔਰ ਮਾਨ ਅਪਮਾਨ ਹਰਖ ਸੋਗ ਤੇ ਰਹਿ ਅਦਿੱਤਾ ਤਿੰਨ ਜਗ ਤਤ ਪਛਾਨਾ ਉਸਤ ਨੰਦਾ ਦੋ ਤਿਆਗੇ ਖੋਜੈ ਪਦਮ ਨਿਰਵਾਨਾ ਜਾਂ ਨਾਨਕੇ ਖੇਲ ਕੱਢਣ ਹੈ ਕਿਨਹੂ ਗੁਰਮੁਖ ਜਾਨਾ ਗੌੜੀ ਮੱਲਾ ਨੋਵਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਨ ਸੇਕ ਅਸਤਰ ਮਾਨੇ ਅਚਰਜ ਲਖਿਓ ਨਾ ਜਾਈ ਰਾਓ ਕਾਮ ਗੁਰੂ ਮੋਹਿ ਬਸ ਪ੍ਰਾਣੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨੇ ਰਹਿਣ ਆਈ ਜੋ ਜੋ ਜੋ ਦਿਸੇ ਸੋ ਸਗਲ ਵਿਨਾਸੇ ਜੋ ਬਹਾਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਣ ਆਈ ਗੌੜੀ ਨਾ ਮਹੱਲਾ ਨੋਵਾ ਪ੍ਰਾਣੀ ਕੋ ਜਸ ਹਰ ਜਸ ਮਨ ਨਹੀਂ ਆਵੈ ਐਨਸ ਮਗਨ ਰਹਿ ਮਾਇਆ ਮੈਂ ਜੋ ਕੈਸੇ ਗੁਣ ਗਾਵੈ ਰਾਉ ਮਹਾਭੂਤ ਮੀਤ ਮਾਇਆ ਮਮਤਾ ਸਿਉ ਇਹ ਵਿਦਿਆ ਬੁੰਦਾ ਵੈ ਮਿਰਗ ਤਿਸਨਾ ਜੋ ਝੂਠੋ ਏ ਜਾਗ ਦੇ ਜੈ ਦੇਖੇ ਤਾ ਸੁਠ ਧਾਵੈ ਭੁਗਤ ਮੁਗਤ ਕਾ ਕਾਰਨ ਸਵਾਮੀ ਮੂੜ ਤਾਹੇ ਬਿਸਰਾਵੈ ਜਾਨਾ ਨੇ ਕੋਟਨ ਮੈਂ ਕਹੁ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ ਨੋਵੈ ਸਾਧੋ ਏ ਮਨ ਗਯੋ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਤੇ ਥਿਰ ਨਾ ਰਾਹੀ ਰਹੋ ਕਠਨਾ ਕਠਨ ਕਰੋਧ ਮੁਕਟ ਹੀ ਪੀਏ ਕੇ ਭੀਤਰ ਜੈ ਸੁਧ ਸਭ ਵਿਸਰਾਈ ਰਤਨ ਕਿਤੇ ਗਿਆਨ ਸਭ ਕੋ ਹਿਤ ਹਿਰਲੀਨਾ ਤਾਂ ਸੋ ਕਛ ਨਾ ਵਿਸਾਈ ਜੋਗੀ ਜਤਨ ਕਰਤ ਸਭ ਹਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦੇ ਅਲ ਤੋ ਸਭਿਦ ਬਾਨ ਆਈ ਗੌੜੀ ਮਾਲਾ ਨਵਾ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਮੋਲਕ ਪਾਇਓ ਬਿਰਤਾ ਕਾਹੀ ਗਵਾਵੋ ਰਹਾਉ ਪਤ ਪਨੀਤ ਦੀਨ ਬੰਧ ਹਾਰ ਸਰਣੀ ਤਾ ਸਰਣ ਤਾਹੇ ਤੁਮ ਆਵੋ ਗਜਕੋ ਤ੍ਰਾਸ ਮਿਟੀ ਤਹਿ ਸਿਮਜੈ ਸਿਮਰੈ ਤੁਮ ਕਾਹੀ ਵਿਸਰਾਵੋ ਆਵ ਤਾ ਜਮਾਨ ਵੋ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕੈਤ ਮੁਕਤ ਪੰਥ ਹੇ ਗੁਰਮੁਖ ਹੋਏ ਤੁਮ ਪਾਵੋ ਗੌੜੀ ਮਹੱਲਾ ਨੋਵਾ ਕੋਈ ਮਾਈ ਭੁੱਲਿਓ ਮਨ ਸਮਝਾਵੈ ਵੇਦ ਪ੍ਰਾਣ ਸਾਧ ਮੌਨ ਮਗ ਸੁਣ ਕਰ ਨਿਮਖ ਨਹਾਰ ਗੁਣ ਗਾਵੈ ਰਹਾਉ ਦੁਰਲਭ ਦੇ ਪਾਏ ਮਾਨਸ ਕੀ
ਬਿਰਥਾ ਜਨਮ ਸਰਾਵੇ ਮਾਇਆ ਮੋਹ ਮਾ ਸੰਕਟ ਬਨ ਤਾ ਸਿਉਰਾ ਚੁੱਪ ਜਾਵੇ ਅੰਦਰ ਬਾਰ ਸਾਧਾ ਸੰਗ ਪ੍ਰਭਤਾ ਸਿਉ ਨੇ ਨ ਲਾਵੇ ਨਾਨਕ ਮੁਕਤਾ ਹੈ ਤੁਮ ਮਾਨੋ ਜੈ ਕਟ ਰਾਮ ਸਮਾਵੇ ਗੋੜੀ ਮਹੱਲਾ ਨੋਵਾ ਸਾਧੂ ਰਾਮ ਰਦਾ ਸਰਨ ਬਿਸਰਾਮਾ ਵੇਦ ਪ੍ਰਾਨ ਵੈ ਬੜੇ ਕਹੋ ਇਹ ਗੁਣ ਸਿਮਰੈ ਹਰ ਕੋ ਨਾਮਾ ਰਾਉ ਲੋ ਮੋ ਮਾਇਆ ਮਮਤਾ ਫੁਨ ਓ ਬਿਖਿਨ ਕੀ ਸੇਵਾ ਹਰ ਇੱਕ ਸੋਗ ਬਸਰਾ ਪਰਸੈ ਜੈ ਨਾਇਨ ਸੋਜ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਵਿਖੇ ਤੈ ਸਭ ਤਿਨੇ ਤਿਉ ਤਰਜ ਕੰਚਨ ਪਿਉ ਪੈਸਾ ਸੁਰਗ ਨਰਕ ਅੰਮ੍ਰਿਤ ਵਿਖ ਇਹ ਸਭ ਤਿਉ ਕੰਚਨ ਔਰ ਪੈਸਾ ਉਸਤਤ ਨਿੰਦਾ ਇਹ ਸਮ ਕਰਜਾ ਕਹਿ ਲੋ ਮੋਹ ਤਨ ਫੁਨ ਤੈਸਾ ਦੁੱਖ ਸੁਖੇ ਬਾਧੇ ਜੈ ਨਾਹਿਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤਾਏ ਤੁਮ ਮਾਨੋ ਇਹ ਬਿਦਜ ਕੋ ਜੋ ਪ੍ਰਾਣੀ ਗੌੜੀ ਮਹੱਲਾ ਨੋਵਾ ਮਨ ਰੇ ਕਹਾ ਪਇਓ ਤੈ ਬੋਰਾ ਇਨ ਸੌਦ ਕਟੈ ਨਹੀਂ ਜਾਣੈ ਪਇਓ ਲੋਭ ਸੰਗ ਹੋਰ ਰਹੋ ਜੋ ਤਨ ਤੈ ਆਪਣੋ ਕਰ ਮਾਨਿਓ ਤਾਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਪਨੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਲੀਨ ਪਯੋ ਚਰਨਨ ਸਿਉ ਬਿਰਥਾ ਉਦ ਸੇ ਰਾਨੀ ਕੋ ਨਾਨਕ ਸੋਈ ਨਰ ਸੁਖੀਆ ਰਾਮ

ਮੈਂ ਹਰ ਕੋ ਸਿਮਰ ਸਿਮਰ ਕਸਮਲ ਸਾਹਿਬ ਹਰ ਰੇ ਮਾਨਸ ਦੇ ਬੁਰ ਨਹੀਂ ਪਾਵੈ ਕਛੂ ਪਾਪ ਮੁਕਤ ਕਾ ਕਰ ਰੇ ਨਾਨਕ ਕੈਦਨਾ ਗਾਏ ਕਰੁਣਾ ਮੈਂ ਭਵ ਸਾਗਰ ਕੈ ਪਾਰ ਉੱਤਰ ਰੇ ਰਾ ਗੌੜੀ ਅਸਪਦੀਆ ਮਹੱਲਾ ਪਹਿਲਾ ਗੌੜੀ ਗੁਆਰੇ ਰੀ ਕਿਉ ਅੰਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਨਿਤ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੁਰ ਰਿਹਾ ਬਿਖ ਮਾਰ ਤ੍ਰਿਕੁਟੀ ਛੁੱਟੀ ਬਿਮਲ ਮਿਝਾਰ ਗੁਰ ਕੀ ਮਤ ਜੀ ਆਈ ਕਾਰ ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨਮ ਸ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਪਰਮ ਚੁਕਾਇਆ ਲਾਲ ਪਈ ਸੁਹਾ ਰੰਗ ਮਾਇਆ ਨਦਰ ਪਈ ਬਿਖ ਠਾਕ ਰਹਾਇਆ ਉਲਟ ਪਈ ਜੀਵਤ ਮਾਰ ਜਾਗਿਆ ਸ਼ਬਦ ਰਵੈ ਮਨ ਹਰ ਸਿਉ ਲਾਗਿਆ ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਪਾਏ ਵਸੈ ਜਮ ਕਾ ਪੋ ਪਾਗਿਆ ਸਦ ਰਹੀ ਬਦੰਗ ਅਹੰਕਾਰ ਕਰ ਜਿਤ ਚਿਤਰ ਹਰ ਸਿਉ ਰਤ ਹੁਕਮ ਅਪਾਰ ਜਾਤ ਰਹੇ ਪਤ ਕੇ ਆਚਾਰ ਦਿਸ਼ਟ ਭਈ ਸੁਖ ਆਤਮ ਤਾਰਾ ਤੁਝ ਬਿਨ ਕੋਈ ਨਾ ਦੇਖਿਓ ਮੀਤ ਕਿਸ ਸੇਵ ਕਿਸ ਦੇਵ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ ਰਾਹ ਲਿਵਲਾਏ ਗੁਰ ਸੇਵਾ ਗੁਰ ਲਾਗੋ ਪਾਏ ਭਾਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਪਾਉ ਹੁਕਮ ਸੰਜੋਗੀ ਨਿਜ ਕਰ ਜਾਓ ਗੌਰਵ ਗੁਤੰਗ ਸੁਖ ਆਤਮ ਦਿਅਨ ਜੋਤ ਪਈ ਜੋਤੀ ਮਾਹੇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰੁਣਾ ਕਰਤਾ ਕਰਤਾ ਜਾਨਾ ਨੈ ਪੰਡਿਤ ਨਹੀਂ ਚਤੁਰਸੀ ਅਨ

ਚਾਰੇ ਸੋਮ ਨਮਾ ਸੋ ਮਾਨੈ ਚਤੁਰਾਈ ਨਹੀਂ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ ਕਰਮੈ ਅੰਮ੍ਰਿਤ ਕਰ ਲਿਆਈ ਨੰਨਾ ਕਾਰਨ ਕੋਈ ਕਰਈ ਰਾਖਿਆ ਬਿਡਾਈ ਦੇਈ ਨੀਲਾ ਨੀਲਾ ਗਨ ਇਕਠਾਈ ਜਲ ਨਿਵਰੀ ਗੁਰ ਬੁਝ ਬਜਾਈ ਮਨ ਦੇ ਲਿਆ ਗਹਿ ਰਹਿਸ ਗੁਣ ਗਾਈ ਜੈਸਾ ਕਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਪਵੈਸਾ ਮੂਹੇ ਕੋ ਮਾਰੇ ਕੌਣ ਨਿਡਰੈ ਕੋ ਕੈਸਾ ਡਰ ਕਵਨ ਸ਼ਬਦ ਪਛਾਣੇ ਤੀਨੇ ਭਵਨ ਜਨ ਕਹਿਆ ਤਿੰਨ ਕਹਿਣ ਵਖਾਨਿਆ ਜਿਨ ਬੂਝਿਆ ਤਿੰਨ ਸਹਿਜ ਪਛਾਣਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੁਰਤ ਸੂਰਤ ਮੁਕਤ ਇਕਟਾਈ ਤਹੀ ਨਿਰੰਜਨ।

ਨੇ ਗੁਰਦੇ ਇੱਕ ਹੋਏ ਨਿਰਗੁਣ ਰਾਮ ਗੁਣ ਹੈ ਬਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਾਹੁ ਮਨ ਭੁੱਲਾ ਬਹੁ ਚਿੱਤ ਵਿਕਾਰ ਬਹੁ ਚਿੱਤ ਹੈ ਵਿਕਾਰ ਮਨ ਭੁੱਲੋ ਸਿਰ ਆਵੈ ਪਾਰ ਮਨ ਮਾਨੇ ਹਰੀ ਕੰਗਾਰ ਮਨ ਭੁੱਲੋ ਮਾਇਆ ਕਰ ਜਾਏ ਕਾਮ ਬਰੁਦੋ ਰਹੇ ਹਾ ਨਾ ਠਾਈ ਹਰ ਭਜ ਪ੍ਰਾਣੀ ਰਸਨ ਰਸਾਈ ਗੈਬਰ ਹੈ ਬੁਰ ਕੰਚਨ ਸੋਤ ਨਾਰੀ ਬਹੁ ਚਿੰਤਾ ਪਿੜ ਚਾਲੇ ਹਾਰੀ ਖੇ ਜੂਆ ਖੇਲਣ ਜੂਏ ਖੇਲਣ ਕਾਚੀ ਸਾਰੀ ਸੰਪਦ ਸੰਚੀ ਭੈ ਵਿਕਾਰ ਹਰ ਅਖ ਪੋ ਸੋ ਗੁਬੈ ਦਰਬਾਰ ਸੁਖ ਸਹਿਜ ਜਪੁਰ ਦੇ ਮੁਰਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ ਗੁਰ ਕਾ ਨਾਮ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਮੇ ਸਭ ਦੁੱਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੋਨ ਧਾਵੈ ਸਾਚੇ ਸੂਚੈ ਮੈਲ ਨ ਭਾਵੈ ਨਾਨ ਗੁਰਮੁਖ ਹਰ ਗੁਣ ਗਾਵੈ ਗੁਰਮ ਗੌੜੀ ਗੁਆਰੇਰੀ ਮਹੱਲਾ ਪਹਿਲਾ ਮੈਂ ਕਰਤਿਆ ਨਹਿ ਸੁਖ ਹੋਏ ਮਨ ਮਤ ਝੂਠੀ ਸੁੱਚਾ ਸੋਏ ਸਾ ਸਗਲ ਵਿਗੁਤੈ ਭਾਵੈ ਦੋਏ ਸੋ ਕਮਾਵੈ ਤੋਰ ਲਿਖਿਆ ਹੋਏ ਐਸਾ ਜਗਤ ਜਗ ਦੇਖਿਆ ਜੁਹਾਰੀ ਸਭ ਸੁਖ ਮੰਗੈ ਨਾਮੀ ਵਿਸਾਰੀ ਰਹਾਉ ਆਦ੍ਰਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦਿਸੈ ਸਹਿ ਸੁਪਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮੰਗ ਦੁਖ ਅਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਕ ਬਿਨਾ ਝੂਠਾ ਮੁਕਤ ਨ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਪਰਮ ਸਹਿਜ ਸੁਪਾਏ ਗੁਰਮਤੀ ਨਾਮ ਸਹਿਬ ਨਾਮ ਹਿਰਦੇ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਨ ਤਨਮੈ ਸਾਚੋ ਗੁਰਮੁਖ ਪਾਓ ਨਾਮ ਬਿਨਾ ਨਾਹੀ ਨਿਜ ਥਾਉ ਪ੍ਰੇਮ ਪਰਾਇਣ ਪ੍ਰੀਤਮ ਰਾਉ ਨਦਰ ਕਰੇ ਤਾਂ ਬੂਝੈ ਨਾਉ ਮਾਇਆ ਮੋਹ ਸਬਦ ਜੰਜਾਲ ਮਨਮੁਖੋ ਚੀਲ ਕੁਛਤ ਕੁਬਕਿਆ ਬਿਕਰਾਲਾ ਸਤਿਗੁਰ ਸੇਵੈ ਝੁਕੇ ਜੰਜਾਲ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਨ ਗੁਰਮੁਖ ਬੂਝੈ ਏਕ ਲਿਵ ਲਾਏ ਨਿਜ ਘਰ ਵਾਸੈ ਸਾਚ ਸਮਾਏ ਜਨਮ ਜੰਮਣ ਮਰਨਾ ਡਾਗ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥਾਓ ਨਾ ਆਵੈ ਓਰ ਓ ਗੁਰਪੁੱਛ ਦੇਖੋ ਦੇਖਿਆ ਨਾਹੀ ਦਰ ਹੋਰ ਦੁੱਖ ਸੁੱਖ ਪਾਣੇ ਤਿਸੈ ਰਜਾਏ ਨਾਨਕ ਨੀਚ ਕਹੇ ਲਿਵ ਲਾਏ ਗੌੜੀ ਮਹੱਲਾ ਪਹਿਲਾ ਦੂਜੀ

ਹੀ ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਦੂਜੀ ਦੁਰਮਤ ਅੱਖ ਦੋਏ ਆਵੇ ਜਾਏ, ਮਰ ਦੂਜੀ ਦੂਜਾ ਹੋਏ। ਤਰਨ ਗਗਨੇ ਦੇਖਿਓ ਦੇਖਿਓ ਦੋ ਹੋਏ, ਨਾਰੀ ਪੁਰਖ ਸਭਾਈ ਲੋਏ। ਰਬ ਸਸ ਦੇਖੋ ਦੀਪਕ ਉਜਿਆਲ, ਸਰਵ ਨਿਰੰਜਨ ਪ੍ਰੀਤਮ ਵਾਲਾ ਕਰ ਕਿਰਪਾ ਮੇਰਾ ਜਿਤ ਲਾਇਆ। ਸਤਿਗੁਰ ਮੋਕੋ ਏਕ ਬੁਝਾਇਆ, ਏਕ ਨਿਰੰਜਨ ਗੌਰ ਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ। ਏਕੋ ਹੁਕਮ ਵਰਤੇ ਸਭ ਲੋਈ, ਏਕ ਸਤੇ ਸਭ ਉਪਤ ਹੋਈ। ਰਾ ਦੋਵੈ ਖਸਮ ਏਕ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ। ਸਗਲ ਰੂਪ ਵਰਨ ਮਨ ਮਾਹੀ ਕੋ ਨਾਨਕ, ਏਕੋ ਸਾ ਲਾਹੀ ਗੌੜੀ ਮਹਲਾ ਪਹਿਲਾ। ਦੇ ਆਤਮ ਕਰਮ ਕਰੇ ਤਾਂ ਸਾਚਾ ਮੁਕਤ, ਭੇਦ ਕਿਆ ਜਾਣੇ ਕਾਚਾ ਜੈਸਾ। ਜੋਗੀ ਜੁਗਤ ਵਿਚਾਰੇ, ਪੰਚ ਮਾਰ ਸਾਚ ਉਰ ਤਾਰੇ, ਰਾਹੁ ਜਿਸਕੇ ਅੰਦਰ ਸਾਜ ਵਸਾਵੈ। ਜੋਗ ਜੁਗਤ ਕੀ ਕੀਮਤ ਪਾਵੈ, ਰਬ ਸਸ ਏਕੋ ਗ੍ਰਹਿ ਉਦਿਆਨੇ। ਕੀ ਕਰਨੀ ਕੀਰਤ ਕਰਮ ਸਮਾਨੇ, ਏਕ ਸ਼ਬਦ ਇੱਕ ਭਖਿਆ ਭਿਖਿਆ ਮੰਗੈ। ਗਿਆਨ ਧਿਆਨ ਜੁਗਤ ਸਚ ਜਾਗੈ, ਪੈਰ ਚਰੈ ਨਾ ਬਾਹਰ ਜਾਏ। ਕੀਮਤ ਕੌਣ ਰਹੇ ਲਿਵਲਾਏ, ਆਪੇ ਮੇਲੇ ਪਰਮ ਜੁਗਾਏ। ਗੁਰਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਨ ਕੋ ਨਾਨਕ, ਅਪਰੰਪਰ ਮਾਨ ਗੌੜੀ ਮਹੱਲਾ ਪਹਿਲਾ। ਕਿਮਾ ਗਈ ਬ੍ਰਤ ਸੀਲ ਸੰਤੋਖ, ਰੋਗ ਨ ਵਿਆਪੇ ਨਾ ਜਮ ਦੁੱਖ। ਮੁਗਤ ਪਏ ਪ੍ਰਭ ਰੂਪ ਨਾ ਰੇਖ, ਜੋਗੀ ਕੋ ਕੈਸਾ ਡਰ ਹੋਏ ਰੂਖ। ਬਿਰਖ ਗ੍ਰਹਿ ਬਾਰ ਸੋਏ, ਰਾਹੁ ਨਿਪਾ ਜੋਗੀ ਨਿਰੰਜਨ ਧਿਆਵੈ। ਅਨਦਿਨ ਜਾਗੈ ਸੱਚ ਲਿਵ ਲਾਵੈ, ਸੋ ਜੋਗੀ ਮੇਰੇ ਮਨ ਪਾਵੈ। ਕਾਲ ਜਾਲ ਬ੍ਰਹਮ ਅਗਨੀ ਜਾਰੈ, ਜਰਾ ਮਰਨ ਗਤ ਗਰਭ ਨਿਵਾਰੇ। ਆਪ ਤਰੇ ਪਿਤਰੀ ਸਤਾਰੇ, ਸਤਿਗੁਰ ਸੇਵੈ ਸੋ ਜੋਗੀ ਹੋਏ। ਪੈਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੈ ਤੈਸਾ ਹੋਏ। ਨੈ ਨਿਰ ਨਿਰਨਹਿ ਕੇਵਲ ਨਿਰਭਉ ਨਾਉ, ਆਨਾਥੇ ਨਾਥ ਕਰੇ ਬਲ ਜਾਓ। ਪੁਨਰਭ ਜਨਮ ਨਾਹੀ ਗੁਣ ਗਾਓ, ਅੰਤਰ ਬਾਰੇ ਕੋ ਜਾਣੇ। ਗੁਰ ਕੈ ਸ਼ਬਦ ਆ ਪਛਾਨੈ, ਸਾਚੈ ਸ਼ਬਦ ਧਾਰਨੀ ਸਾਣੈ। ਸ਼ਬਦ ਮਰੈ ਤਿਸ ਨਿਜ ਘਰ ਬਾਸਾ, ਆਵੇ ਨਾ ਜਾਵੈ ਚੁਕੈ ਆਸਾ। ਗੁਰ ਕੈ ਸ਼ਬਦ ਕਮਲ ਪ੍ਰਗਾਸਾ, ਜੋ ਦਿਸੈ ਸੋ ਆਸ ਨਿਰਾਸਾ। ਕਾਮ ਕ੍ਰੋਧ ਵਿਖ ਭੁੱਖਾ ਭੁੱਖ ਪਿਆਸਾ, ਨਾਨਕ ਵਿਰਲੈ ਮਿਲੈ ਉਦਾਸਾ। ਗੌੜੀ ਮਹੱਲਾ ਪਹਿਲਾ, ਐਸੋ ਦਾਸ ਮਿਲੈ ਸੁਖ ਹੋਈ। ਦੁੱਖ ਵਿਸਰੈ ਭਾਵੇ ਸਤ ਸੋਈ, ਦਰਸ਼ਨ ਦੇਖ ਪਈ ਮਤ ਪੂਰੀ। ਅੜਸਠ ਮਜਨ ਚਰਣੈ ਤੂਰੀ, ਰਾਹੁ ਨੇਤਰ ਸੰਤੋਖੈ ਏਕ ਲਿਵਲਾਰਾ। ਜੇਵਾ ਸੂਚੀ ਹਰ ਰਸ ਸਾਰਾ, ਸਚ ਕਰਨੀ ਸਾ ਅਬ ਅੰਤਰ ਸੇਵਾ। ਮਨ ਤ੍ਰਿਪਤਾ ਸਿਆ ਅਲਖਾ ਪੇਵਾ, ਜੈ ਜੈ ਦੇਖੋ ਤੈ ਤੈ ਸਾਚਾ। ਬਿਨ ਬੂਜੈ ਝਗਰਤ ਜਗ ਕਾਚਾ, ਗੁਰ ਸਮਝਾਵੈ ਸੋਜੀ ਹੋਈ। ਗੁਰਮੁਖ ਵਿਰਲੈ ਬੂਜੈ ਕੋਈ, ਕਰ ਕਿਰਪਾ ਰਾਖੋ ਰਖਵਾਲੇ। ਬਿਨ ਬੂਜੈ ਪਛੂ ਭੈ ਬੇਤਾਲੇ, ਗੁਰ ਕਹਿਆ ਅਵਰ ਨਹੀਂ ਦੂਜਾ। ਕਿਸ ਕੋ ਦੇਖ ਕਰੋ ਅਨ ਪੂਜਾ, ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ। ਆਤਮ ਚੀਨੈ ਸੋ ਤਦ ਵਿਚਾਰੇ, ਸਾਚ ਹਿਰਦੈ ਸਚ ਪ੍ਰੇਮ ਨਿਵਾਸ। ਪ੍ਰਮਣਤ ਨਾਨਕ ਹਮਤਾ ਕੇ ਦਾਸ, ਗੌੜੀ ਮਹੱਲਾ ਪਹਿਲਾ। ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਜਬ ਪ੍ਰਭ ਸਿਮਰੈ ਤਹੀ ਮਨ ਮਾਨਿਆ, ਐਸਾ ਗਰਭ ਵਿੱਚ ਬੁਰਾ ਸੰਸਾਰੇ। ਜਿਸ ਗੁਰ ਮਿਲੈ ਤਿਸ ਗਰਭ ਨਿਵਾਰੇ, ਰਹਾਉ ਬਲ ਰਾਜਾ ਮਾਇਆ ਅਹੰਕਾਰੀ। ਜਗਨ ਕਰੇ ਬਹੁ ਭਾਰ ਭਾਰੀ, ਬਿਨ ਗੁਰ ਪੁੱਛੈ ਜਾਏ ਪਿਆਰੀ। ਹਰੀ ਚੰਦ ਦਾਨ ਕਰ ਜਸ ਲੈ ਬੈ, ਬਿਨ ਗੁਰ ਅੰਤ ਨਾ ਪਾਏ। ਅਪੇ ਵੈ ਆਪ ਪੁਲਾਏ, ਆਪੇ ਮਤ ਦੇਵੈ ਦੁਰਮਤ। ਹਰਨਾਕਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਓ ਪ੍ਰਹਲਾਦ ਉਦਾਰੇ ਕਿਰਪਾ ਧਾਰੀ, ਭੁੱਲੋ ਰਾਵਣ ਮੁਦ ਮੋਗਦ ਅਚੇਤ। ਲੁਟੀ ਲੰਕਾ ਸੀ ਸਮੇਤ, ਗਰਭ ਗਿਆ ਬਿਨ ਸਤਿਗੁਰ ਹੇਤ। ਸਸ ਬਾਹੁ ਮਦ ਕੀਟ ਮਹਿ ਖਾਸਾ, ਹਰਨਾਕਸ਼ ਲੈ ਨਖੇ ਵਿਦਾਸਾ। ਦੈਂਤ ਸੰਘਾਰੇ ਬਿਨ ਭਗਤ ਅਭਿਆਸਾ, ਜਰਾ ਸੰਧ ਕਾਲ ਜਮਨ ਸੰਘਾਰੇ। ਰਤ ਕਵੀਜ ਕਾਮ ਨੇਮ ਵਿਤਾਰੇ, ਦੈਂਤ ਸੰਘਾਰੇ ਸੰਤ ਨਿਸਤਾਰੇ। ਆਪੇ ਸ਼ਾਦਾ ਸਤਿਗੁਰ ਸ਼ਬਦ ਵਿਚਾਰੇ, ਦੂਜੇ ਦਾ ਭਾਏ ਦੈਤ ਸੰਘਾਰੇ। ਗੁਰਮੁਖ ਸੱਚ ਭਗਤ ਨਿਸਤਾਰੇ, ਬੂਡੋ ਬੂਡਾ ਦਰਜੋ ਦੁਰਜੋਜਨ।
पत खोई राम न जान्या गरत करदा सोई जन को दुख पचे दुख होई जन मेजे सो गुर शब्द न जान्या क्यों सुख पावे परम पुलान्या इक तिल भूलै ब्रहोर पछतान्या कांच केस चांडूर ना कोई राम न चिन्हे अपनी पत खोई बिन जगदीश न राखे कोई बिन गुर गर्व न मेटिया जाए गुरमत धर्म तीर जहर नाए नानक ना मिले गुण गाए गौड़ी महला पहला चुआ जंतन अंक चढ़ाओ पाठ पिटंबर प्रह पहर हंडावो बिन हर नाम कहाँ सुख पावो क्या पैरो क्या उड़ जगावो बिन जगदीश कहाँ सुख पावो रहाओ कानी कुंडल गल मोतियन की माला लाल निमहली फूल गुलाला बिन जगदीश कहाँ सुख पाला नैन सलोनी सुंदर नारी खोड़ सिगार करे अत प्यारी बिन जगदीश भय भजे नित खुआरी दर घर मैला से सुखाली एनस फूल विशाव माली बिन हर नाम सो देहे दुखाली हैवर गैवर ने जे बाजे लस्कर ने वखवासी बाजे बिन जगदीश चूटे दी बाजे सिद्ध कहावो रिद्ध सिद्ध बुलावो ताज कुला सिर सत्र बनावो बिन जगदीश कहाँ सच पावो खान मलू कहावो राजा अवे तवे कूड़े है पाजा बिन गौर शब्द न सबर सकाजा होमे ममता गुरु शब्द विसारी स गुरमत जान्या हृदय मुरारी प्रणुद नानक शरण तुम्हारी गौड़ी मल्ला पहला सेवा एक न जानस अवर प्रपंच ब्याद विद्या गे कवर भाई मिले सत साचे साच रे ऐसा बाराम भगत जन होई हर गुण गाई मिले मल तोई रहाउ दो कवल सगल संसारे दुर्मत अगन जगत प्रजारे सो उर्द्र गुरु शब्द विचारे रिंग पतंग कुंचर अरमीना मृग मरे सह अपना कीना तृष्णा राच तत् नहीं बीना काम चितय कर्म कामन हितकारी क्रोध बिना से सगल विकारी मा पत मत खोवे नाम विसारी पर कर चीत मन मुख डोलाए जा गल जेवरी तंदे लिपटाए गुरमुख छुटत हर गुण गाए जै ज्यो तन विधवा पर को देई काम दाम चित पर वसई बिन पिर तृप्त नकबहु होई पढ़ पढ़ पोथी सिमरत पाठा वेद पुराण पढ़ाए सुनता थाटा बिन रस राती मन बौ नाटा ज्यो चादरक जल प्रेम प्यासा ज्यो जीमीना जल माई उलासा नानक हर रस पी तृप्तासा गौड़ी महला पहला हट कर मर ना लेखे पावै बेस करे बहु परम लगावे नाम विसार बहुत पशुतावे तू मन हर जियो तू मन सुखा नाम विसार सह सह जाम दुख रहाओ चुहा चंदन अगर कपूर माया मगन परम पदूरा नाम विसारी ऐसा कूड़ो कूरा निजे वाजे तक सलामत की तस्ना व्यापे काम बिन हर जाचे भगत ना नाम आबाद अहंकार नाही प्रमेला मन दे पावे नाम सुहेला दूजे पाए अज्ञान दुहेला बिन दम कै सौदा नहीं हाट बिन बोहित सागर नहीं बाट बिन गुर सेवै काटे काट दे तिसको वाह वाह जे वाट दिखावे तिसको वाह वाह जे शब्द सुनावै तिसको वाह वाह जे मेल मिलावै वाह वाह तिसको जिसका ए जियो गुर प्रसाद गुर शब्दी मत अमृत पियो नाम विडाई तद पाणे दियो नाम बिना गोमिया जीवा माई अंदन जा जा जपत रहो शरणा तेरी शरणाए नानक नाम रते पत पाए गौड़ी मल्ला पहला हमे करद पेखी नहीं जानिया गुरमत गुरमुख भगत विरले न मन मानिया हो हों करत नहीं सच पाई हमे जाए ब्रह्म पद पाई राहो हमे कर राजे बो बद धावै हमे दाब थप खपै जन्मे मर आवै होमे निबर गुरु शब्द विचार चंचल मत त्याग पंच संगार आत्म साच सहज कर आवो तारा जन जान परम गत पाव सच करनी गुरु शाह परम चुकावे निरपो के करताड़ी लावै
ਹਹਾਕਾਰ ਮਾਨਾ ਮਰਨਾ ਕਿਆ ਪਾਵੈ ਪੂਰਾ ਗੁਰ ਭੇਟੈ ਸੋ ਚਕਰ ਚੁਕਾਵੈ ਜੇਤੀ ਹੈ ਤੇਤੀ ਕੋ ਨਾਹੀ ਗੁਰਮੁਖ ਭੇ ਗਿਆਨ ਭੇਟ ਗੁਣ ਗਾਹੀ ਹੋਮੇ ਬੰਧਨ ਬੰਦ ਪਰਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ ਬ੍ਰਹਮ ਕਮਲ ਪ੍ਰਆਲ ਨ ਪਾਇਆ ਅਗਿਆ ਨਹੀਂ ਲੀਨੇ ਪਰਮ ਭੁਲਾਇਆ ਜੋਬ ਜੈ ਸੋ ਕਾਲ ਸਿੰਗਾਰਿਆ ਹਮਹਾਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨ ਛੋਡੇ ਬਿਨ ਗੁਰ ਕੀ ਸੇਵਾ ਓ ਅਵਿਨਾਸੀ ਅਲਖ ਭੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮੋ ਭੁਲੈ ਜਮ ਕਾ ਦੁੱਖ ਸਹਿਣਾ ਮੈਂ ਧਰ ਨਾਮ ਜਿਉਂ ਰੱਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਮਰਨ ਮਰਾਏ ਸੰਚੈ ਮਾਇਆ ਦਾਮ ਮੈਂ ਧਰ

ਆਰੈ ਆਫਰਿਓ ਕਲ ਕੂੜ ਸਿਰ ਮਾਰੈ ਨਿਚਲ ਇਸ ਏਕ ਸੱਚਾ ਸਚ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਗੋ ਗੁਰਮੁਖ ਜਾਪੈ ਤਾਂ ਪਤਿ ਹੋਈ ਕਾਜੀ ਸੇਖ ਫੇਖ ਭੇਖ ਫਕੀਰਾ ਬੜੇ ਕਹਾਵੇ ਹੋਮੇ ਤਨ ਪੀਰਾ ਕਾਲ ਨਾ ਛੋਡੇ ਬਿਨ ਸਤਿਗੁਰ ਦੀ ਧੀਰਾ ਕਾਲ ਜਾਲ ਜੈਬਾ ਔਰ ਨੈਣੀ ਕਾਨੀ ਕਾਲ ਸੁਣੈ ਬਿਖ ਨੈਣੀ ਬਿਨ ਸਮਦੈ ਮੂਠੈ ਦਿਨ ਰਹਿਣੀ ਹਿਰਦੇ ਸਾਜ ਵਸੇ ਹਰਨਾਏ ਕਾਲ ਨਾ ਜੋਏ ਸਾਖ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹਲਾ ਪਹਿਲਾ ਬੋਲੈ ਸਾਚ ਮਿਥਿਆ ਨਹੀਂ ਰਾਈ ਚਾਲੈ ਗੁਰਮੁਖ ਹੁਕਮ ਰਜਾਈ ਰਹਿ ਅਤੀ ਸੱਚੇ ਸਰਣਾਈ ਸੱਚ ਕਰ ਬੈਸੇ ਕਾਲ ਨ ਜੋ ਹੈ ਮਨਮੁਖ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਥ ਕਥ ਰਹੀ ਹੈ ਨਿਜਕਰ ਬੈਸੈ ਬੈਸ ਸਹਿਜ ਕਰ ਲਈ ਹੈ ਹਰ ਰਸਮਾ ਤੇ ਇਹ ਸੁਖ ਕਹੀਐ ਗੁਰਮਤਿ ਚਾਲ ਨਹਿ ਚਲ ਨਹੀਂ ਡੋਲੈ ਗੁਰਮਤਿ ਸਾਚ ਸਹਿਜ ਕਾ ਹਰ ਬੋਲੈ ਪੀਵੈ ਅੰਮ੍ਰਿਤ ਤਤ ਬਿਰੋਲੇ ਸਤਿਗੁਰ ਦੇਖ ਦੀਖਿਆ ਲੀਨੀ ਮੰਤਨ ਅਰਪਿਓ ਅੰਤਰਗਤ ਲੀਨੀ ਗਤਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸਚ ਜੋਤ ਪਾਰ ਜੈ ਦੇਖੋ ਤੈ ਏਕੰਕਾਰ ਰਹੇ ਨਿਰਾਲਮ ਏਕਾ ਸਚ ਕਰਨੀ ਪਰਮ ਤਤ ਪਾਇਆ ਸੇਵਾ ਗੁਰਚਰਣੀ ਮੰਦਨ ਮੰਦੇ ਮਨ ਮਾਨਿਆ ਚੁਕੀ ਚੁਕੀ ਇਹ ਭਰਣੀ ਇਨ ਵਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸ ਤਾਰਿਆ ਪ੍ਰਭ ਪਾਏ ਹਮ ਅਵਰਨਾ ਪਾਰਿਆ ਸਾਜ ਮਹਿਲ ਗੁਰ ਅਲਖ ਲਖਾਇਆ ਨਹਿ ਨਹਿ ਚਲ ਮਹਿਲ ਨਹੀਂ ਛਾਇਆ ਮਾਇਆ ਸਾਜ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ

ਸ਼ਬਦ ਜਤ ਦੁਰਮਤ ਹਰੈ ਰਹਾਉ। ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਚਲ ਨਹੀਂ ਰਹਿਣਾ। ਸਭਰੇ ਗਾ ਹੋਏਗਾ ਖਾਲਾ, ਤ੍ਰੈ ਗੁਣ ਮਾਇਆ ਬਿਨ ਸਭ ਬਥਾਲਾ। ਗਿਰਧਰ ਧਰਨ ਗਗਨ ਅਰ ਤਾਰੇ, ਸਭ ਰਵ ਸਸ ਪਵਣ ਪਾਵਕ ਨਿਰਾਰੇ। ਦਿਨ ਸਰੈਣ ਵਰਤ ਅਰ ਭੇਦਾ, ਸਾਸਤ ਸਿਮਰਤ ਬਿਨ ਸੈਗ ਬੇਦਾ। ਤੀਰਥ ਦੇਵ ਦੇਹਰਾ ਪੋਤੀ, ਮਾਲਾ ਤਿਲਕ ਸੋਚ ਪਾਕ ਹੋਤੀ। ਧੋਤੀ ਡੰਡਾਉਤ ਪ੍ਰਸਾਦਨ ਭੋਗਾ, ਗਵਨ ਕਰ ਗੋ ਸਗਲੋ ਲੋਗਾ। ਜਾਤ ਵਰਨ ਤੁਰ ਗਰ ਹਿੰਦੂ, ਪਾਸ਼ ਪੰਖੀ ਅਨਕ ਜੋਨ ਜਿੰਦੂ। ਸਗਲ ਪਾਸਾਰ ਦਿਸੇ ਪਾਸਾਰ, ਬਿੰਸ ਜਾਏ ਗੋ ਸਗਲ ਆਕਾਰ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾਨੰਦ ਨਿਚਲ ਸੱਚ ਥਾਨਾ। ਤਾਂ ਸੰਗਤ ਸਾਧ ਗੁਣ ਰਸੈ, ਅਨੁਭਵ ਨਗਰ ਤਾਂ ਸਾਧ ਵਸੈ। ਤਿਪ ਭਰਮਾ ਸੋਗ ਨ ਚਿੰਤਾ, ਆਵਣ ਜਾਵਣ ਮਿਰਤ ਨ ਹੋਤ। ਤੈ ਸਦਾ ਆਨੰਦ ਅਨੰਦ ਆਕਾਰੇ, ਭਗਤ ਵਸੇ ਕੀਰਤਨ ਆਧਾਰੇ। ਪਾਰ ਬ੍ਰਹਮ ਕਾਂਤ ਨ ਪਾਰ, ਕੌਣ ਕਰੇ ਤਾ ਕਾ ਵਿਚਾਰ। ਕਉ ਨਾਨਕ ਜਿਸ ਕਿਰਪਾ ਕਰ, ਨਿਚਲ ਥਾਨ ਸਾਧ ਸੰਗਤ ਰਹਿ। ਗੌੜੀ ਮਹੱਲਾ ਪੰਜਵਾਂ। ਜੋ ਇਸ ਮਾਰੇ ਸੋਈ ਸੂਰਾ, ਜੋ ਸਮਾਰੇ ਸੋਈ ਪੂਰਾ। ਜੋ ਸਮਾਰੇ ਤਿਸ ਵਡਿਆਈ, ਜੋ ਸਮਾਰੇ ਤਿਸ ਕਾ ਦੁੱਖ ਜਾਈ। ਐਸਾ ਕੁਝ ਦੁਬਦਾ ਮਾਰ ਗਵਾਵੈ, ਇਸ ਮਾਰ ਰਾਜੋ ਕਮਾਵੈ ਰਹਾਉ। ਜੋ ਸਮਾਰੇ ਤਿਸ ਕੋ ਭਾਉ ਨਾਹੇ, ਜੋ ਸਮਾਰੇ ਸੁਨਾਮ ਸਮਾਹੇ। ਜੋ ਸਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ, ਜੋ ਸਮਾਰੇ ਸੁਧਰ ਗਸਿ ਜਹੇ। ਜੋ ਸਮਾਰੇ ਸੁਤਨਵੰਤਾ, ਜੋ ਸਮਾਰੇ ਸੋ ਪਤਵੰਤਾ। ਜੋ ਸਮਾਰੇ ਸੋਈ ਜਤੀ, ਜੋ ਸਮਾਰੇ ਸੋ ਵੈਗਤੀ। ਜੋ ਸਮਾਰੇ ਤਿਸ ਕਾ ਆਇਆ ਗਏ।

ਸੋਨੇ ਚਲਤਾਨੀ ਜੁਸ ਮਾਰੇ ਸੋ ਵਡਭਾਗਾ ਜੁਸ ਮਾਰੇ ਸੋ ਅੰਦਨ ਜਾਗਾ ਜੁਸ ਮਾਰੇ ਸੋ ਜੀਵਨ ਮੁਕਤਾ ਜੁਸ ਮਾਰੇ ਸਸਕ ਨਿਰਮਲ ਜੁਗਤਾ ਜੁਸ ਮਾਰੇ ਸੋ ਸੁਗਿਆਨੀ ਜੁਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨ ਪਰ ਹੈ ਕੋਟ ਕਰਮ ਜਾਪ ਤਪ ਕਰੇ ਇਸ ਮਾਰੀ ਬਿਨ ਜਨਮ ਨ ਮੇਟੇ ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੇ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕੁਛ ਮਹਿਲ ਇਸ ਮਾਰੀ ਬਿਨ ਸਭ ਕੁਛ ਜੌਲਾ ਜਾਂ ਗੋਬੇ ਕਿਰਪਾਲ ਕਿਰਪਾ ਨਿਧ ਤਿਸ ਭਾਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਧਾ ਜੈ ਕੀਆ ਮਾਰੀ ਕੋ ਨਾਨ ਸੁਬ੍ਰਹਮ ਵਿਚਾਰੀ ਗੌੜੀ ਮਹਲਾ ਪੰਜਵਾਂ ਹਰਸ ਜੁਰੇ ਤਾਂ ਸਭ ਕੋ ਮੀਤ ਹਰਸ ਜੁਰੇ ਤਾਂ ਨਿਚਲ ਚੀਤ ਹਰਸ ਜੁਰ ਨਾ ਵਿਆਪੇ ਕਾੜਾ ਹਰਸ ਜੁਰੇ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰਸ ਜੋਰ ਕਾਜ ਤੁਹਾਰ ਨਾ ਹੀ ਹੋਰ ਰਹਾਓ ਵੱਡੇ ਵੱਡੇ ਜੋ ਦੁਨੀਆਦਾਰ ਕਹੋ ਕਾਜ ਨਾ ਹੀ ਗਵਾਰ ਹਰ ਕਾ ਦਾਸ ਨੀਚ ਗੁਲ ਸੁਣੇ ਤਿਸਕੇ ਸੰਗ ਖਿੰਨ ਮੈਂ ਉਧਰ ਹੈ ਕੋੜ ਮੱਜਣ ਜਾ ਕੇ ਸੁਣ ਨਾਮ ਕੋੜ ਪੂਜਾ ਜਾ ਕੇ ਹੈ ਧਿਆਨ ਕੋੜ ਪੁੰਨ ਸੁਣ ਹਰ ਕੀ ਬਾਣੀ ਕੋੜ ਫਲਾ ਗੁਰ ਤੇ ਬਿਦ ਜਾਣੀ ਮਨ ਆਪਣੇ ਮੈਂ ਫਿਰ ਪ੍ਰਚੇਤ ਬਿਨਸ ਜਾਇ ਮਾਇਆ ਕਹੇਤ ਹਰ ਬਨਾਸੀ ਤੁਮਰ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਗ ਕਾਮ ਉਤਰ ਸਭ ਭੂਖ ਜਗ ਕਾਮਨਾ ਜੋਹੇ ਦੂਤ ਜਗ ਕਾਮ ਤੇਰਾ ਵੜ ਗਮਰ ਜਗ ਕਾਮ ਹੋਵੇ ਤੂੰ ਅਮਰ ਜਗ ਚਾਕਰ ਕੋ ਨਾਹੀ ਡਾਨ ਜਗ ਚਾਕਰ ਕੋ ਨਾਹੀ ਮਾਨ ਜਗ ਦਫਤਰ ਪੁੱਛੇ ਨਾ ਲੇਖਾ ਜਾਗ ਚਾਕਰੀ ਕਰੋ ਬਸੇਕਾ ਜਾ ਕੇ ਊਨ ਨਾਹੀ ਕਾਹੂ ਬਾਤ ਆਪਣ ਕੇ ਭਾਂਤ ਜਾ ਕੇ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਘਾਲ ਨਾ ਕੋ ਚਤਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਹਸੂਰ ਜਿਤ ਗੁਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੋੜੀ ਮਾਲਾ ਪੰਜਵਾਂ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤੋ ਜੀਵ ਸਾਖਦ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਖ ਸਦਾ ਤੇ ਰਥੀਆ ਰਾਓ ਬਿਨ ਸਿਮਰਨ ਤ੍ਰਿਗ ਗਰਮ ਕਮਾਸ ਕਾਗ ਬਤਨ ਬਿਸ਼ਟਾ ਮੈਂ ਵਾਸ ਬਿਨ ਸਿਮਰਨ ਭਏ ਕੁਕਰ ਕਾਮ ਸਾਖਤ ਬੇਸਵਾ ਭੂਤਨ ਨਾਮ ਬਿਨ ਸਿਮਰਨ ਜੈਸ ਸਿੰਘ ਸਤਾਰਾ ਬੋਲੇ ਕੂਪ ਬੋਲੇ ਕੂਰ ਸਾਖਦ ਮੁਖ ਕਾਰਾ ਬਿਨ ਸਿਮਰਨ ਗਰਦ ਬਗੀ ਨਿਆਈ ਸਾਖਦ ਪਾਸਮ ਸਾਖਦ ਥਾਨ ਪ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੁਕਰ ਹਰਕਾਇਆ ਸਖਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਹੈ ਤੇ ਸਾਧ ਸੰਗ ਤਿਸ ਸਤਸੰਗ ਮਿਲਾਇਆ ਕੋ ਨਾਨਕ ਗੁਰ ਜਗਤ ਤਰਾਇਆ ਗੋੜੀ ਮਾਲਾ ਪੰਜਵਾਂ ਗੁਰ ਕੇ ਬਚਨ ਮੋਹੇ ਪਰਮ ਗਤ ਪਾਈ ਗੁਰ ਪੂਰੇ ਮੇਰੀ ਪੈਜ ਰਖਾਈ ਗੁਰ ਕੇ ਬਚਨ ਧਿਆਇਓ ਮੋਹੇ ਨਾਉ ਗੁਰਪ੍ਰਸਾਦ ਮੋਹਿ ਲਿਆ ਮਥਾਉ ਗੁਰਪ੍ਰਸਾਦ ਮੋਹੇ ਮਿਲਿਆ ਥਾਉ ਰਾਉ ਗੁਰ ਕੇ ਬਚਨ ਸੁਣ ਰਤਨ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਪੇਖਿਓ ਸਭ ਬ੍ਰਹਮ ਗੁਰ ਕੇ ਬਚਨ ਕਿਨੂੰ ਰਾਜ ਜੋਗ ਗੁਰ ਕੇ ਸੰਗ ਤਰਿਆ ਸਭ ਲੋਕ ਗੁਰ ਕੇ ਬਚਨ ਮੇਰੇ ਕਰ ਸਿੱਧ ਗੁਰ ਕੇ ਬਚਨ ਪਾਇਆ ਨੌ ਨਿਦ ਜਿਨ ਕਿਨੀ ਮੇਰੇ ਗੁਰ ਕੀ ਆਸਾ ਤੁਸੀਂ ਕੱਟੀਏ ਜਮ ਕੀ ਫਾਸਾ ਗੁਰ ਕੇ ਬਚਨ ਜਾਗਿਆ ਮੇਰਾ ਕਰਮ ਨਨ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਗ੍ਰਹਿਣ ਨਿਤ ਮਜਨ ਕਰੋ ਜਨਮ ਜਨਮ ਕੀ ਹਉ ਮੈਂ ਮਲ ਹਾਰੋ ਤਿਸ ਗੁਰ ਕੋ ਚਲਾਵ ਪਾਖਾ ਮਹਾਗਨ ਤੇ ਹਾਥ ਦੇ ਰਾਖਾ ਤਿਸ ਗੁਰ ਕਹਿ ਗੁਰੂ ਢੋਵ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ
जिन गुर मोको दिन जियो अपना दास राय आपे मोल लियो आपे लायो अपना प्यार सदस दाते से गुर को करी नमस्कार कलकलेश पै भ्राम दुख लाता को नानक मेरा गुर समराता गुड़ महला पंजवा मिल मेरे गोबिंद अपना नाम देहो नाम बिना त्रिक त्रिक अस नेहो रहाओ नाम बिना जो पहरे खाए जो कुकर जूठन में पाए नाम बिना जो तबिहार जो मृतक मिथ्या सिगार नाम बिसार कर रस भोग सुख सपने नहीं तान में रोग नाम त्याग कर अन काज बिनस जाए झूठे सब पाज नाम संग मन प्रीत न लावे कोड कर्म कर तो नरक जावे अर्क नाम जिन मन ना यारादा चोर कि न्याय जमपुर बादा लाख डंबर बहुत विस्तार न बिना झूठे पासारा हर का नाम सोई जान लेकर कृपा नानक जिस दे गोड़ी महला पंजवा आद मद आद मद जो अंत निभा है सुसाजन मेरा मन चाहे हर की प्रीत सदा संग चाल दयाल पुरख पूर्ण प्रतपाल राव बिनसत नाही छोड़ ना जाए जय पेखा ते रहा समाए सुंदर सुगड़े चतर जी दाता पाई पूत पिता प्रभ माता जीवन प्राण आधार मेरी रास प्रीत लाई कर हृदय निवास महसल काटी गोपाल कर अपना लीनु नजर निहाल सिमर सिमर काटे सब रोग चरण ध्यान सर्व सुख भोग पूर्ण पुरख नवदन नित बाला हर अंतर बाहर सांग रखवाला कहु नानक हर हर पद चीन

0: ਲੋਕ ਲਾਲਚ ਝੂਠ ਵਿਖੇ ਵਿਆਦ ਇਹ ਦੇਹੀ ਮੈਂ ਵਾਸ ਹਰ ਹਰਿ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲਲਾ ਲਉ ਔਖਦ ਜਾਹੂ ਦੁਖ ਦਰਦ ਤਹਿ ਮਿਟੇ ਸੁਖਨਾਹੂ ਨਾਮ ਔਖਦ ਹੰਜਰ ਦੇ ਹਤਾਵੈ ਤੈ ਰੋਗ ਸੁਫਨੇ ਨਹੀਂ ਆਵੈ ਹਰ ਔਖਦ ਸਭ ਘਟ ਹੈ ਭਾਹੀ ਗੁਰਪੂਰੇ ਬਿਨ ਵਿਧ ਨ ਬਣਾਈ ਗੁਰਪੂਰੇ ਸੰਜਮ ਕਰਦੀ ਆ ਨਾਨਕ ਤੋਂ ਫਿਰ ਦੁਖ ਨ ਥੀ ਆ ਸਲੋਕ ਵਾਸਦੇਵ ਸਰਵਤ ਮੈਂ ਊਨਾ ਕਥੂ ਠਾ ਹੈ ਅੰਤਰ ਬਾਹਰ ਸੰਗ ਹੈ ਨਾਨਕ ਪੈ ਦਰਾਹੇ ਪੌੜੀ ਬਾਬਾ ਵੈਰ ਨਾ ਕਰੀਏ ਕਾਹੂ ਘਟ ਘਟ ਅੰਤ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮੈਂ ਰਵਿਆ ਗੁਰਪ੍ਰਸਾਦ ਵਿਰਲੇ ਹੀ ਗਭਿਆ ਬੈਰ ਵਿਰੋਧ ਮਿਟੇ ਤਹਿ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ ਤੇ ਵਰਨ ਚਿਹਨ ਸਲਗਨ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਾਂ ਕਰਤ ਬਹਾਨੀਆ ਸਾਖਤ ਮੁਗਧ ਅਜਾਨ ਰੜਕ ਮੂਏ ਜਿਉਂ ਤ੍ਰਿਖਾਵੰਤ ਨਾਨਕ ਕਿਰਤ ਕੁਮਾਨ ਪਬੜੀ ਰਾੜਾ ਰਾੜ ਮਿਟੇ ਸੰਗ ਸਾਧੂ ਕਰਮ ਧਰਮ ਤੱਤ ਨਾਮ ਅਰਾਧੂ ਰੂੜੋ ਜੇ ਵਸਿਓ ਹਰਿਦ ਮਾਹੀ ਹੂਆ ਕੀ ਆੜ ਨਟਤ ਵਿਨਸਾਹੀ ਰਾੜ ਕਰਤ ਸਖਤ ਗੁਬਾਰਾ ਜਹੀਏ ਅਹ ਬੁੱਧ ਵਿਕਾਰਾ ਰਾੜਾ ਗੁਰਮੁਖ ਰਾੜ ਮਟਾਹੀ ਨੈਮ ਖਮੈ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਉਟ ਗਹਾਉ ਸਿਆਣ ਤਿਆਗ ਗੁਰ ਦੇਖਿਆ ਜੈ ਮਨ ਵਸੇ ਨਾਨਕ ਮਸਤਕ ਭਾਗ ਪੌੜੀ ਸੱਸਾ ਸਰਮ ਪਰਿ ਅਭਾਰੈ ਸ਼ਾਸਤਰ ਸਿਮਰਤ ਵੇਦ ਵਿਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੁੱਲਣ ਹਾਰ ਹੈ ਤੁਮ ਸਮਰੱਥ ਅਗੰਤ ਅਪਾਰੇ ਸਰਨ ਪਰੈ ਕੀ ਰਾਖ ਦਿਆਲਾ ਨਾਨਕ ਤੁਮ ਰਹਿ ਬਾਲ ਗੋਪਾਲਾ ਸਲੋਕ ਖੁਦੇ ਮਿੱਟੀ ਤਬ ਸੁਖ ਪੈ ਹੈ ਮਨ ਤਨ ਪੈ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨ ਯੋਗ ਪੌੜੀ ਖਖਾ ਖਰਾਹ ਸਰਾਹੁ ਤਾਹੁ ਜੋ ਖਿਨ ਮੈਂ ਊਣੈ ਸੋ ਪਰ ਪਰਾਹੁ ਖਰਾਹ ਨਿਮਾਣਾ ਹੋਤ ਪਰਾਨੀ ਆਂਦਨ ਜਾਪੇ ਪ੍ਰਭ ਨਿਰਵਾਨੀ ਭਾਵੇ ਖਾਸਮ ਤਾਹੁਆ ਸੁਖ ਦਿੱਤਾ ਪਾਰ ਬ੍ਰਹਮ ਐਸੋ ਅਗਨੰਤਾ ਅਸਾਂਖ ਖਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆ ਰਾਸ ਲੋਕੈ ਸਤ ਕਹੋ ਸੁਣ ਮਨ ਮੇਰੇ ਸਰਮ ਪਰੋ ਹਰ ਰਾਹੇ ਉਕਤ ਸਿਆਣਪ ਸਗਲ ਤਿਆਗ ਨਾਨਕ ਲਹਿ ਸਮਾਹੇ ਪੌੜੀ ਸੱਸਾ ਸਿਆਣਪ ਛੱਡ ਅੰਨਾ ਹਿਕਮਤ ਹੁਕਮ ਨਾ ਪ੍ਰਭੂ ਪਤੀ ਅੰਨਾ ਸਹਿਜ ਪਾਤ ਕਰੇ ਚਿਤਰਾਈ ਸੰਗ ਤੁਹਾਰੇ ਇਕ ਨ ਜਾਈ ਸਹੁ ਸਹੁ ਜਪ ਦਿਨ ਰਾਤੀ ਰੇ ਜੀ ਚੱਲੇ ਤੁਹਾਰੇ ਸਾਥੀ ਸਾਧ ਸੇਵਾ ਲਾਹਿ ਜੈ ਆਪੇ ਨਾਨਕ ਤਾਂ ਕੋ ਦੁਖ ਨਾ ਵਿਆਪੇ ਸਲੋਕ ਹਰ ਹਰ ਮੁਖਤੇ ਬੋਲਣਾ ਮਨ ਬੂਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਿਹਾ ਥਾਨ ਥਨਾਂਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕਹਿ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੁਦੀਵ ਦੁਖ ਪੰਜਨ ਗੁਰ ਗਿਆਨ ਹਾਂ ਛੁਟਕੇ ਹੋਇਆ ਆਨੰਦ ਤਹਿਆ ਹਾਂ ਨਹੀਂ ਤੈ ਆਪ ਹੱਤੇ ਦੁਖ ਜਨਮ ਮਰਨ ਸਤਸੰਗ ਪ੍ਰਤਾਪ ਹੈਤ ਕਰ ਨਾਮ ਦ੍ਰਿੜੈ ਦਿਆਲਾ ਸੰਤ ਸੰਗ ਹੋਤ ਕਿਰਪਾਲਾ ਹੂਆ ਕੁਛ ਨਹ ਕਨਹੂ ਕੀਆ ਨਾਨਕ ਸਭ ਕੁਛ ਪ੍ਰਭ ਤੇ ਹੂਆ ਸਲੋਕ ਲੇਖੇ ਕਦੇ ਨਾ ਛੁੱਟੀਐ ਖਨ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਤ ਜੋ ਪਿੰਡ ਜਨ ਸੁਖ ਦੀਏ ਹੈ ਤਹੂੰ ਅਜਾਨਤ ਤੱਤ ਲਾਹਾ ਮਹਾ ਕਰਨ ਦਸ ਢੂੰਗਣ ਜਾ ਢੂੰਡਣ ਜਾਹੇ ਦੇਣ ਹਾਰ ਦਤਾਰ ਪ੍ਰਭੂ ਨਿਮਖ ਨਾ ਮਨੇ ਵਸਾਏ ਲਾਲਚ ਝੂਠ ਬਕਾਰ ਮੋਹ ਇਹਾ ਸਪੇ ਮਨ ਮਾਹੇ ਲਪ ਚੋਰ ਨਿੰਦਕ ਮਹਾ ਤੈਨੂੰ ਸੰਗ ਬਹਾਏ ਤੁਧ ਭਾਵੇ ਤਾਂ ਬਖਸ਼ ਲਹੈ ਖੋਟੇ ਸੰਗ ਕਰੇ ਹੈ ਨਾਨਕ ਭਾਵ ਹੈ ਪਾਰ ਬ੍ਰਹਮ ਪਹਿਨ ਨੀਰ ਤਰੇ ਸਲੋਕ ਹਾਤ ਪੀਰਤ ਖੇਲਤ ਹਾਸਤ ਪਰਮ ਹੈ ਜਨਮ ਅਨੇਕ ਭਾਵ ਜਲ ਤਹਿ ਕੱਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ खेलत खेलत आहे हो अनक जून दुख पाहे खेद मिटे साधु मिलत सतगुर बचन समाए खिमा गही सच संच हो आहो अमृत नाम करी कृपा ठाकर पही आनंद सुख बसराम ਵੇਖ ਨਵਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਲਾਸਾ ਗੁਰਦੀਆ ਆਏ ਮਿਲੇ ਭਗਵੰਤ ਆਪਣ ਕੀ ਆਹ ਕਰੇ ਆਪ ਆਗੈ ਪਾਸ਼ੇ ਆਪ ਨਾਨਕ ਸੋਹੁ ਸਰਹੀਐ ਜੇ ਘਟ ਕਰ ਰਿਹਾ ਵਿਆਪ ਸਲੋਕ ਆਏ ਪ੍ਰਭੁ ਸਰਨਾਗਤੀ ਕਿਰਪਾ ਨਿਰਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤ੍ਰੈਪੁਨ ਪ੍ਰਭ ਧਾਰ ਹੈ ਅੱਖਰ ਕਰ ਕਰ ਵੇਦ ਵਿਚਾਰ ਹੈ ਅੱਖਰ ਸ਼ਾਸਤਰ ਸਿਮਰ ਪੁਰਾਨਾ ਅੱਖਰ ਨਾਦ ਕਥਨ ਬਖਿਆਨਾ ਅੱਖਰ ਮੋਹਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸਚ ਧਰਮਾ ਦ੍ਰਿਸ਼ਟ ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗਮ ਮਸਤਕ ਲੇਖਾ ਵਤੀ ਉਰਜ ਰਿਹੋ ਸਭ ਸੰਗ ਅਨੂਪ ਰੂਪਾ ਵਤੀ ਉਸਤ ਕਹਿਰ ਨਾ ਜਾਹਿ ਮੁਖੋ ਦੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸਲੋਕ ਹੈ ਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਧਾਨ ਜਾਂ ਕੇ ਸਦਾ ਵਿਵੇਕ ਹੇ ਅਪਰ ਪਰ ਹਰ ਹਰ ਹਰ ਭੀ ਹੋਵਨਹਾਰ ਹੇ ਸੰਤੋ ਕੈ ਸਦਾ ਸੰਗ ਅਧਾਰਾ ਆਧਾਰ ਹੇ ਠਾਕੁਰ ਹੋ ਦਾਸ ਨੋ ਮੈਂ ਨਿਰਗੁਣ ਗੁਣ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿ

ਦੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ

ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੀ ਪੜ ਪੜ ਕੀ ਜਾਣੈ ਜਬ ਮੁਦ ਕਰਖ ਕਰਾਂ ਕਰਤਾਰਾਂ ਪਰ ਜਬ ਧਰਤ ਤਬ ਦੇਹ ਪਾਰਾਂ

ਬੋਲਾਂ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਦੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਵਾਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਜਸਦੀਪ ਸਿੰਘ ਦੇ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ

ਸਮੂਹ ਬਸਰਾ ਪਰਿਵਾਰ ਵੱਲੋਂ ਨਸੀਬ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਹੈ। ਰਮਨਦੀਪ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ। ਰਹਿਮਤਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀ, ਅੱਠਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਜਸਪਾਲ ਕੌਰ ਸਮੂਹ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ। ਰਹਿਮਤਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੇ ਪਾਕਿਸਤਾਨ ਸੋਜ ਪਵਿੱਤਰਾ ਹਮਲਾ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ, ਆਪ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਚੁਕ ਦੀ ਖਿਮਾ ਸਵਾਬ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਜਿੰਨੇ ਪਿਆਰੇ ਗੁਰਸਿੱਖ ਮਾਈ ਭਾਈ ਜੁੜ ਬੈਠੇ ਹੋ, ਕਲਗੀਧਰ ਪਾਤਸ਼ਾਹ ਮਰਦ ਅਗੰਬੜਾ ਵਰਿਆਮ ਅਕੇਲਾ, ਸਤਿਗੁਰੂ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਜ਼ਰੂਰ ਬੁਲਾਓਗੇ ਆਸ ਰੱਖਦਾ ਹਾਂ ਜੀ। ਦੋਨੋਂ ਹੱਥ ਜੋੜ ਕੇ ਰਸਨਾ ਦੁਆਰੇ

ਜੋ ਸੱਜੇ ਹੋਏ ਅੰਮ੍ਰਿਤ ਬਾਣੀ ਸਰਵਣ ਕਰਕੇ ਹਿਰਦੇ ਦਾ ਆਨੰਦ ਪ੍ਰਾਪਤ ਕਰਦੇ ਤੇ ਨਾਲ ਦੀ ਨਾਲ ਗੁਰੂ ਚਰਨਾਂ ਚ ਇਹ ਵੀ ਬੇਨਤੀ ਕਰਦੇ ਰਹਿਣਾ ਚਾਹੀਦਾ, ਮੇਰੇ ਮੋਹਣ। ਹਾਂਜੀ, ਮੇਰੇ ਮੋਹਣ, ਹੇ ਮੇਰੇ ਮਨ ਨੂੰ ਮੋਹਣ ਵਾਲੇ ਸੱਚੇ ਸਤਿਗੁਰੂ ਕਿਰਪਾਲੂ ਜੀ, ਮੇਰੇ ਮੋਹਣ ਸਰਵਣੀ ਸਰਵਣੀ ਇਹ ਨਾ ਸੁਣਾਏ। ਇਹ ਕੰਨਾਂ ਵਿੱਚ ਆਵਾਜ਼ ਨਾ ਪਵੇ ਕਿਹੜੀ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ। ਉਹ ਧੁਨ ਉਹ ਆਵਾਜ਼ ਮੇਰੇ ਕੰਨਾਂ ਵਿੱਚ ਕਦਾਚਿਤ ਨਾ ਪੈ ਜਾਵੇ, ਜਿਸ ਭੈੜੀ ਆਵਾਜ਼ ਨੂੰ ਸੁਣ ਕੇ ਮੇਰੇ ਅੰਦਰ ਦੀ ਚੰਚਲਤਾ ਵੱਧ ਜਾਵੇ। ਬਸ ਮੇਰੇ ਕੰਨਾਂ ਵਿੱਚ ਉਹ ਅੰਮ੍ਰਿਤ ਬਾਣੀ ਦੀ ਆਵਾਜ਼ ਪਵੇ, ਗੂੰਜਾ ਪੈਣ, ਜਿਸ ਅੰਮ੍ਰਿਤ ਬਾਣੀ ਨੂੰ ਸੁਣ ਕੇ ਮੇਰੇ ਹਿਰਦੇ ਦਾ ਖੇੜਾ ਸ਼ਬਦ ਦਾ ਆਨੰਦ ਮਾਣ ਸਕੇ। ਉਹ ਤੁਸਾਂ ਨੇ ਕਾਰਜ ਕੀਤਾ ਹੈ, ਗੁਰੂ ਕੀ ਕਿਰਪਾ ਵਰਤੀ ਹੈ। ਇਹ ਸਰਵਣ ਹੋ ਮੇਰੇ ਹੋ ਸੱਚ। ਹਾਂਜੀ, ਸੁਣਨਾ ਨੂੰ ਪਠਾਏ ਸੱਚ, ਸੁਣਨਾ ਨੂੰ ਪਠਾਏ ਕੀ ਕੀਤਾ ਹੈ, ਸਰੀਰ ਲਾਏ, ਸਰੀਰ ਨਾਲ ਹੀ ਲੱਗੇ ਨੇ। ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ। ਬਾਣੀ ਸੁਣਦਿਆਂ ਸੁਣਦਿਆਂ ਅੰਮ੍ਰਿਤ ਬਾਣੀ ਅੰਦਰ ਖੇੜਾ ਆਉਂਦਾ ਹੈ। ਸੌਖਾ ਜਿਹਾ ਬੋਲ ਇੱਕ ਹੋਰ ਪੜੋ, ਲੜੀਵਾਰ ਸ਼ਬਦ ਵੱਲੇ ਆਈਏ, ਨਾਲ ਨਾਲ ਤੁਸਾਂ ਨੇ ਕਹਿ ਲੈਣਾ ਜੇ ਦੁੱਖ ਰੋਗ। ਬੋਲੋ ਗੱਜ ਕੇ ਦੁੱਖ, ਜੇ ਬੋਲ ਦੋਗੇ ਤੇ ਹੋ ਸਕਦਾ ਗੁਰੂ ਦੀ ਹੁਰੇ ਰਹਿਮਤ ਆ ਜਾਵੇ। ਕਿਸੇ ਦੇ ਗੋਡੇ ਦੁਖਦੇ, ਕਿਸੇ ਦਾ ਲੱਕ ਦੁਖਦਾ, ਕਿਸੇ ਦਾ ਸਿਰ ਦੁਖਦਾ, ਕਿਸੇ ਦਾ ਕੁਝ ਦੁਖਦਾ ਹੈ ਤਾਂ ਮਹਾਰਾਜ ਹੁਣੇ ਹੀ ਕਿਰਪਾ ਕਰ ਦੇਣੇ, ਉਹਦੇ ਘਰ ਘਾਟਾ ਥੋੜ੍ਹੀ ਕੋਈ ਹੈ। ਸਾਚੇ ਸਾਹਿਬਾ ਕਿਆ ਨਾ ਹੀ ਘਰ, ਸਭ ਕੁਝ ਉਹਦੇ ਘਰ ਵਿੱਚ, ਸਭ ਦਵਾਈਆਂ ਸਭ ਇਲਾਜ ਉਹਦੇ ਵਿੱਚ ਨੇ। ਇੱਕ ਚੇਤਾ ਰੱਖੋ, ਬੰਦਾ ਇਲਾਜ ਜਿੰਨਾ ਮਰਜ਼ੀ ਕਰਾਵੇ, ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਜਿੰਨੀਆਂ ਮਰਜ਼ੀ ਲਈ ਜਾਵੇ, ਵਧੀਆ ਤੋਂ ਵਧੀਆ ਡਾਕਟਰਾਂ ਕੋਲ ਤੁਰਿਆ ਜਾਵੇ, ਪਰ ਇੱਕ ਗੱਲ ਪੱਕੀ ਹੈ, ਜਿੰਨਾ ਚਿਰ ਵਿੱਚ ਮੇਰਾ ਗੁਰੂ ਹਾਜ਼ਰ ਨਹੀਂ ਨਾ ਹੁੰਦਾ, ਉਹਨਾਂ ਚਿਰ ਦਵਾਈਆਂ ਕੰਡ ਨਹੀਂ ਕਰਦੀਆਂ। ਜਦੋਂ ਗੁਰੂ ਹਾਜ਼ਰ ਹੁੰਦਾ ਹੈ ਉਦੋਂ ਨੋਰਮਲ ਹੀ ਕਿਰਪਾ ਵਰਤ ਜਾਂਦੀ ਹੈ। ਕਹਿੰਦੇ ਜੀ ਆਹ ਮਾਮੂਲੀ ਜੀ ਦਵਾਈ ਖਾਧੀ ਸੀ, ਬਸ ਇਹਦੇ ਨਾਲ ਹੋ ਗਿਆ। ਗੁਰੂ ਦੇ ਬੋਲ ਢੁੱਕਦੇ ਨੇ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਦੋਂ ਆਪ ਖੜ ਜਾਂਦਾ ਹੈ ਨਾ ਉਦੋਂ ਦਵਾਈ ਰਾਸ ਆ ਜਾਂਦੀ ਹੈ, ਵਰਨਾ ਆਉਂਦੀ ਨਹੀਂ ਹੈ। ਤਾਂ ਤੁਸੀਂ ਕਹੋਗੇ ਜ਼ਰੂਰ ਦੁੱਖ, ਬੋਲੋ ਹੁਣ ਤਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੇ ਬਾਣੀ। ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ, ਇਹੀ ਗੁਰੂ ਕੀ ਕਿਰਪਾ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ।

ਲੱਥਾ ਲੈ ਜਾਂਦੇ ਨੇ, ਲੈ ਜਾਂਦੇ ਕਿ ਖਤਮ ਹੋ ਜਾਂਦੇ ਨੇ ਕਿ ਨਾਸ ਹੋ ਜਾਂਦੇ ਨੇ। ਗੁਰੂ ਸਵਾਰੀ ਸੰਗਤ ਜੀ, ਕੱਲ ਆਪਾਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆਪ ਜੀ ਨਾਲ ਸਾਂਝ ਕਰਨ ਦਾ ਯਤਨ ਕੀਤਾ ਸੀ। ਸ਼ਬਦ ਦੀ ਆਰੰਭਤਾ ਹੋਈ ਸੀ, ਸ਼ਬਦੋ ਹੀ ਭਗਤ ਜਾਪਦੇ ਜਨਕੀ ਬਾਣੀ ਸੱਚੀ ਹੋਏ, ਤਾਂ ਚਾਰ ਪਦੇ ਸ਼ਬਦ ਦੇ ਆਪ ਜੀ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਸੀ। ਬਾਕੀ ਦਾ ਸ਼ਬਦ ਜੋ ਵਿਚਾਰ ਹੈ ਗੁਰੂ ਬਖਸ਼ਿਸ਼ ਕਰੇ ਸਾਂਝ ਕਰਨ ਦਾ ਨਿਮਾਣਾ ਜਾਂ ਯਤਨ ਕਰੀਏ, ਤੁਹਾਡੀ ਇਕਾਗਰਤਾ ਬਣ ਗਈ ਹੈ। ਸਾਰੀ ਸੰਗਤ ਰਲ ਮਿਲ ਕੇ ਹਾਜ਼ਰੀ ਇੱਕ ਵਾਰ ਲਓ ਤੇ ਗੱਜ ਕੇ ਆਖੋ।

ਜੁਆਰੀ ਦੋਏ ਹੱਥ ਝਾਰ ਜੂਆ ਬਾਜੀ ਹਾਰੀ। ਜਿਵੇਂ ਜੂਆ ਖੇਡਣ ਵਾਲਾ ਜੂਆ ਕਰਦਿਆਂ ਕਰਦਿਆਂ ਕਿਧਰੇ ਜਿੱਤ ਜਾਵੇ ਤੇ ਅੰਤ ਨੂੰ ਸਭ ਕੁਝ ਹੀ ਹਾਰ ਜਾਂਦਾ ਹੈ। ਸੁਹਾਣਿਆਂ ਦੀਆਂ ਕਹਾਵਤਾਂ ਨੇ ਵੀ ਜੂਆ ਖੇਡਣ ਵਾਲੇ ਘਰ ਦੇ ਭਾਂਡੇ ਵੀ ਵੇਚ ਲੈਂਦਾ ਹਾਰ ਜਾਂਦਾ। ਇੱਥੋਂ ਤੱਕ ਪਾਂਡੂਆਂ ਨੇ ਤੇ ਆਪਣੀ ਘਰਵਾਲੀ ਦਾਤੇ ਲਾਲੀ ਹਾਰ ਗਏ ਤਾਂ ਉਹਨਾਂ ਦਾ ਹਾਲ ਇਹ ਬਣ ਗਿਆ। ਤਾਂ ਮਹਾਰਾਜ ਕਹਿੰਦੇ ਚੱਲੇ ਜੁਆਰੀ ਦੋਏ ਹੱਥ ਝਾਰ। ਜਿਵੇਂ ਜੂਆ ਖੇਡਣ ਵਾਲਾ ਆਪਣੇ ਹੱਥ ਝਾੜ ਕੇ ਤਲ ਜਾਂਦਾ ਕਹਿੰਦਾ ਜੀ ਬਾਜੀ ਹਾਰ ਗਏ ਨੇ। ਤਾਂ ਗਰੀਬ ਨਿਵਾਜ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕੀਤੀ, ਉਹਦੀ ਇਬਾਦਤ ਨਹੀਂ ਕੀਤੀ, ਮਨਮੁੱਖ ਨੇ ਹੰਕਾਰੀ ਨੇ ਸਵਾਸਾਂ ਰੂਪੀ ਬਾਜੀ ਹਾਰ ਜਾਂਦੇ ਨੇ, ਇਹਨਾਂ ਸਵਾਸਾਂ ਦਾ ਲਾਹਾ ਪ੍ਰਾਪਤ ਨਹੀਂ ਕੀਤਾ, ਉਹ ਕੌਣ ਨੇ? ਸਤਿਗੁਰੂ ਜੀ ਕਿਹੜੇ ਪੁਰਸ਼ ਨੇ

ਦੇ ਵਿੱਚ ਗਲਤਾਨ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਸਮਝਦੇ ਨਹੀਂ ਹੈ ਮਨ ਦੇ ਮਗਰ ਤੁਰਨ ਵਾਲੇ ਵੀ ਬੰਦਗੀ ਕੀ ਹੈ, ਭਗਤੀ ਕੀ ਹੈ, ਸ਼ਬਦ ਕੀ ਹੈ, ਉਹ ਸੋਝੀ ਲੈਣ ਦਾ ਯਤਨ ਨਹੀਂ ਕਰਦੇ। ਉਹਨਾਂ ਦੀ ਤੇ ਗੱਲ ਏਦਾਂ ਕਹਿ ਦਈਏ ਜਿਵੇਂ ਬਾਂਦਰ ਹੁੰਦਾ ਹੈ ਨਾ, ਬਾਂਦਰ ਉਹਦੇ ਗਲ ਵਿੱਚ ਕਿਸੇ ਨੇ ਮਣੀ ਪਾ ਦਿੱਤੀ। ਹਾਂਜੀ, ਬਾਂਦਰ ਦੇ ਗਲ ਵਿੱਚ ਕਿਸੇ ਨੇ ਮਣੀ ਪਾ ਦਿੱਤੀ ਵੀ ਮਣੀ ਬੜੀ ਕੀਮਤੀ ਹੈ, ਪਰ ਉਹਨੂੰ ਵਿਚਾਰੇ ਨੂੰ ਸਮਝਦਾ ਹੀ ਨਹੀਂ ਹੈ, ਉਹ ਮਣੀ ਦੀ ਕੀਮਤ ਨਹੀਂ ਜਾਣਦਾ ਵੀ ਮਣੀ ਬੜੀ ਕੀਮਤੀ ਹੈ। ਦੂਜਾ ਪ੍ਰਮਾਣ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਇੱਕ ਡੱਡੂ ਹੈ, ਉਹ ਚਿੱਕੜ ਦੇ ਵਿੱਚ ਰਹਿੰਦਾ ਅਤੇ ਲਾਗੇ ਹੀ ਉਹਦੇ ਬਿਲਕੁਲ ਕਮਲ ਦਾ ਫੁੱਲ ਹੈ, ਭੌਰਾ ਅਤੇ ਕਿੱਧਰੋਂ ਉਡਾਰੀਆਂ ਮਾਰਦਾ, ਘੂੰ ਘੂੰ ਘੂੰ ਘੂੰ ਕਰਦਾ ਕਰਦਾ ਗੁਲਾਬ ਦੇ ਫੁੱਲ 'ਤੇ ਆ ਕੇ ਸੁਗੰਧੀ ਲੈ ਕੇ ਅਤੇ ਆਨੰਦ ਮਾਣ ਜਾਂਦਾ ਹੈ, ਅਤੇ ਡੱਡੂ ਕੋਲ ਰਹਿੰਦਾ ਹੀ ਗੜੈਂ ਗੜੈਂ ਕਰੀ ਜਾਂਦਾ, ਉਹਨੂੰ ਪਤਾ ਹੀ ਨਹੀਂ ਹੈ। ਤੀਜਾ ਬੋਲ ਭਾਈ ਸਾਹਿਬ ਜੀ ਕਹਿੰਦੇ, ਇੱਕ ਕੜਛੀ ਹੈ, ਉਹ ਸਬਜ਼ੀਆਂ ਭਾਜੀਆਂ ਵਿੱਚ ਤਾਂ ਘੁੰਮਦੀ ਫਿਰਦੀ ਹੈ, ਪਰ ਬਦਕਿਸਮਤੀ ਹੈ ਵੀ ਜਿਹੜਾ ਖੜਛੀ ਫੇਰਨ ਵਾਲਾ ਬਰਤਨਾਂ ਦੇ ਵਿੱਚ ਸਬਜ਼ੀਆਂ ਭਾਂਡਿਆਂ ਦੇ ਵਿੱਚ, ਉਹ ਦੂਜੇ ਨੂੰ ਕਹਿੰਦਾ ਜਰਾ ਸਵਾਦ ਚੱਕ ਕੇ ਦੱਸ ਹਾਂ ਵੀ ਕਿਵੇਂ ਦੀ, ਉਹਨੂੰ ਸਵਾਦ ਨਹੀਂ ਆਉਂਦਾ, ਫਿਰਦੀ ਵਿੱਚ ਹੀ ਹੈ। ਇੱਕ ਦੁੱਧ ਵੇਚਣ ਵਾਲਾ ਹੈ, ਉਹ ਦੁੱਧ ਤਾਂ ਵੇਚ ਲੈਂਦਾ, ਨਿਆਣੇ ਤਰਸਦੇ ਰਹਿੰਦੇ ਨੇ, ਪਰ ਉਹ ਖਲ ਪੱਠੇ ਲੈ ਆਉਂਦਾ। ਤੇਵੇਂ ਜਿਹੜਾ ਮਨਮੁੱਖ ਪੁਰਸ਼ ਹੈ ਗੁਰੂ ਦੇ ਸ਼ਬਦ ਨੂੰ ਜਾਣਦਾ ਨਹੀਂ ਹੈ, ਕਈ ਵਾਰ ਕੋਲ ਰਹਿੰਦਿਆਂ ਹੋਇਆ ਵੀ ਤੁਸੀਂ ਕਹੋਗੇ ਜੀ ਇਹ ਬੋਲ ਕਿੱਦਾਂ ਦੇ ਨੇ, ਤਾਂ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੋਹਣੇ ਬੋਲ ਲਿਖੇ ਨੇ, ਕਹਿੰਦੇ ਨੇ ਰਤਨ ਰਤਨ ਮਨੀ ਗੱਲ ਬਾਂਦਰ ਹੈ, ਰਤਨ ਮਨੀ ਗੱਲ ਬਾਂਦਰ ਹੈ, ਕਿਹੋ ਕੀਮ ਨਾ ਜਾਣੇ, ਉਹਨੂੰ ਕੀਮਤ ਦਾ ਪਤਾ ਹੀ ਨਹੀਂ ਹੈ। ਮਨਮੁੱਖ ਪੁਰਸ਼ ਨੂੰ ਸਵਾਸਾਂ ਦਾ ਪਤਾ ਹੀ ਨਹੀਂ ਹੈ ਵੀ ਇਹ ਸਵਾਸ ਬੜਮੁੱਲੇ ਨੇ, ਇੱਕ ਇੱਕ ਸਵਾਸ ਜਿਹੜਾ ਨਾ ਮੁੱਲ ਕੋਈ ਨਹੀਂ ਹੈ, ਕਦੇ ਮੁੱਲ ਪੈਂਦਾ ਹੀ ਨਹੀਂ ਹੈ। ਕਿੱਧਰੋਂ ਮੁੱਲ ਮਿਲਦੇ ਹੁਣ ਤਾਂ ਬੜੇ ਬੜੇ ਲੋਕ ਅਮੀਰ ਕਹਾਉਂਦੇ ਨੇ, ਉਹ ਤਾਂ ਬਾਜ਼ਾਰ 'ਚੋਂ ਖਰੀਦ ਲਿਆਉਂਦੇ। ਰਤਨ ਮਣੀ ਗੱਲ ਬਾਂਦਰ ਹੈ, ਕਿਹੋ ਕੀਮ ਨਾ ਜਾਣੇ, ਕੜਛੀ ਸਾਓ ਨਾ ਸੰਭਲ, ਕੜਛੀ ਸਾਓ ਸਵਾਦ ਨਹੀਂ ਜਾਣਦੀ, ਕੜਛੀ ਸਾਵ ਨਾ ਸੰਭਲ, ਭੋਜਨ ਰਸ ਖਾਣ ਕੜਛੀਆਂ ਫਿਰਨ, ਸਵਾਓ ਨਾ ਜਾਣਨ ਸੁੰਝੀਆਂ, ਕੜਛੀ ਸਾਵ ਨਾ ਸੰਭਲ, ਭੋਜਨ ਰਸ ਖਾਣ। ਤੀਜਾ ਬੋਲ ਡੱਡੂ ਚਿੱਕੜ ਵਾਸ

ਡੱਡੂ ਚਿੱਕੜ ਵਾਸ ਹੈ ਕਮਲੇ ਨਾ ਸਿਆਣੈ ਨਾਭ ਕਥੂਰੀ ਮਿਰਗ ਦੈ ਫਿਰਦਾ ਹੈ ਰਾਨਾ।

ਮਨਮੁਖ ਪੁਰ ਜਿਹੜਾ ਰੱਬ ਤੋਂ ਭੁੱਲ ਗਿਆ ਹੈ, ਜਨਮ ਨੂੰ ਹਾਰ ਕੇ ਜਾ ਰਿਹਾ ਹੈ, ਜੁਆਰੀ ਹਾਰ ਜਾਂਦੇ ਨੇ ਤੇਵੇਂ ਹਾਰ ਜਾਂਦਾ ਹੈ। ਮਨਮੁੱਖ ਦਾ ਮਨ ਜਿਹੜਾ ਹੈ ਨਾ, ਉਹ ਭੜਕਦਾ ਹੈ, ਭੜਕਦਾ ਹੈ, ਭੜਕਦਾ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਲਿਖੀ ਹੈ, ਇੱਕ ਵਾਰ ਤੁਸੀਂ ਆਖੋ ਜ਼ਰੂਰ, ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਕਹਿੰਦੇ, ਜਿਉਂ ਬਹੁ ਮਿੱਤੀ ਵੇਸਵਾ ਤਿਹੋ ਪੱਖਾਂ ਨੂੰ ਕਾ ਲੰਕ ਲਗਾਵੇ। ਫਿਰ ਅਰਜ ਕਰ ਲੱਗਾ ਜੀ, ਜਿਉਂ ਜਿਵੇਂ ਬਹੁ ਬਹੁਤੇ ਮਿੱਤ ਮਿੱਤਰਾਂ ਵਾਲੀ ਵੇਸਵਾ ਗਣਕਾ ਤਿਹੋ ਤਿੰਨਾਂ ਨੂੰ ਪੱਖਾਂ ਨੂੰ ਕਲੰਕ ਲਗਾਵੇ। ਤਿੰਨਾਂ ਪੰਖਾਂ ਨੂੰ ਕਲੰਕੀ ਬਣਾ ਦਿੰਦੀ ਹੈ, ਨਾਨਕਿਆਂ ਨੂੰ, ਦਾਦਕਿਆਂ ਨੂੰ, ਤਾਂ ਸਹੁਰੇ ਪਰਿਵਾਰ ਨੂੰ ਕਲੰਕੀ ਕਰ ਦਿੰਦੀ ਹੈ। ਮਨਮੁੱਖ ਪੁਰਸ਼ ਕਲੰਕੀ ਕਰ ਜਾਂਦਾ ਜੇ, ਉਹਦਾ ਮਨ ਬੜਾ ਅੱਠਾਂ ਟੁਕੜੇ ਵਿੱਚ ਹੋਇਆ ਜੇ। ਜਿਉਂ, ਫਿਰ ਸੁਣੋ, ਜਿਉਂ ਬਹੁ, ਕੱਲਾ ਕੱਲਾ ਅੱਖਰ ਮੈਂ ਪੜ੍ਹਨਾ, ਅੱਖਰ ਅਰਥ ਕਰਨ ਤੋਂ ਬਿਨਾਂ ਸਮਝ ਆਵੇਗੀ।

ਹੋਰ ਨਾ ਮੋਹਰਾ ਮਿੱਠਾ ਹੋਏ ਪਚਾਵਾ, ਕੰਡੇ ਹੇੜੇ ਮਿਰਗ ਜਿਉਂ ਦੀਪਕ ਹੇਤ ਪਤੰਗ ਜਲਾਵੈ, ਦੋਹੀ ਸਰਾਈ ਜ਼ਰਦ ਰੂ ਪੱਥਰ ਬੇੜੀ ਉਰ ਡਬਾਵੈ। ਪੱਥਰ ਦੀ ਬੇੜੀ ਤਾਂ ਸਭ ਨੂੰ ਡੋਬ ਦੇਵੇਗੀ, ਪੱਥਰ ਬੇੜੀ ਉਰ ਡਬਾਵੈ। ਮਨਮੁਖ ਮਨ, ਮਨਮੁਖ ਮਨ ਅੱਠ ਖੰਡ ਟੁਕੜੇ ਟੁਕੜੇ ਹੋ ਗਿਆ ਹੈ। ਮਨ ਦਾ ਜਿਹੜਾ ਮਨਮੁਖ ਦਾ ਮਨ ਹੈ, ਮਨਮੁਖ ਮਨ ਅੱਠ ਖੰਡ, ਦੁਸ਼ਟਾ ਸੰਗਤ ਭਰਮ ਭੁਲਾਵੈ, ਬੇਸੁਆ ਪੁੱਤ ਨਿਨਾਓ ਸਦਾਵੈ। ਬੇਸੁਆ ਕੇ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ। ਕਿਹੜੇ ਪਿਤਾ ਦਾ ਨਾਮ ਲਿਆ ਜਾਂਦਾ ਹੈ? ਤਾਂ ਮਹਾਰਾਜ ਕਹਿੰਦੇ ਨੇ ਮਨਮੁਖ ਜਿਹੜਾ ਹੈ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਜਾਂਦਾ। ਕਿਉਂ ਹਾਰਦਾ ਹੈ ਜੀ? ਸਾਹਿਬ ਜੀ ਕਿਰਪਾ ਕਰਦੇ, ਭਗਤੀ ਸਾਰ ਨਾ ਜਾਣੀ, ਕਿਉਂਕਿ ਮੇਰੇ ਗੁਰੂ ਦੇ ਸ਼ਬਦ ਦੀ ਸਾਰ ਨਹੀਂ ਜਾਣਦੇ ਵੀ ਇਹ ਬੰਦਗੀ ਜਿਹੜੀ ਹੈ ਲੋਕ ਤਾਂ ਪਰਲੋਕ ਨੂੰ ਸਵਾਰਨ ਵਾਲੀ ਹੈ। ਤਾਂ ਹੀ ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਤੁਸੀਂ ਪੜ੍ਹਦੇ ਹੋ।

ਮੇਰੇ ਗਰੀਬ ਬਨਵਾਸ ਜੀ ਸੱਚੇ ਪਾਤਸ਼ਾਹ ਕਿਰਪਾਲੂ ਜੀ ਕਿਰਪਾ ਕਰਦੇ ਨੇ, ਇਹ ਮੇਰਿਆ ਮਨਾਂ ਨੂੰ ਅੰਦਰ ਹੀ ਗੁਰੂ ਗੁਰੂ ਦੇ ਜਾਪ ਨੂੰ ਜਪਿਆ ਕਰ। ਸਾਹਿਬਾਨੇ ਤੇ ਵੀ ਬੋਲ ਕਹਿ ਦਿੱਤੇ ਨੇ, ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਾਹਿਗੁਰੂ ਵਾਹਿਗੁਰੂ, ਵਿਧਵਾ ਕਾਸਨਾ ਭਈ ਮਹਿਤਾਰੀ, ਜਿਹੇ ਨਰ ਰਾਮ ਭਗਤ ਨੇ ਸਾਧੀ, ਜਨਮਤ ਕਾਸਨਾ ਮੂਹ ਪਰਾਧੀ, ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੇ ਜਗ ਮੱਝਿਆ, ਕਹੋ ਕਬੀਰ ਜੈਸੇ ਸੁੰਦਰ ਸਰੂਪ। ਸਭ ਕਹਿੰਦੇ ਨਾਮ ਬਿਨਾਂ ਜੈਸੇ ਕੁਬਜ ਕਰੂਪ ਹੈ ਤਾਂ ਸੁੰਦਰ ਹੈ, ਪਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਕੁਝ ਰੂਪ ਵਾਲਾ ਹੈ, ਪ੍ਰਵਾਨ ਨਹੀਂ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੰਕਾਰੀ, ਹੰਕਾਰ ਦੇ ਵਿੱਚ ਆਪਸ ਕੋ ਦੀਰਘ ਕਰ ਜਨ ਔਰਨ ਕੋ ਲਗਵਾਤ, ਹੋਰਾਂ ਨੂੰ ਤੇ ਬਿਲਕੁਲ ਤੁਸ਼ ਮਾਤਰ ਸਮਝਦਾ ਹੈ। ਮਨਮੁੱਖ ਕਹਿੰਦਾ ਮੇਰੇ ਵਰਗਾ ਹੈ ਹੀ ਕੋਈ ਨਹੀਂ ਹੈ, ਮੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ ਹੈ। ਉਹਦੀ ਚਾਲ ਵੀ ਵੱਖਰੀ ਹੋ ਜਾਂਦੀ ਹੈ, ਕਿਹੋ ਜੇ ਚਲਤ ਕੱਤ ਟੇਢੇ ਟੇਢੇ ਟੇਢੇ, ਵਿੰਗਾ ਹੀ ਹੋ ਕੇ ਬਸ ਦੁਸ਼ਟਤਾਈਆਂ ਵੱਲ ਹੀ ਮਨਮੁੱਖ ਚੱਲਦਾ, ਇਹ ਨਹੀਂ ਸਮਝਦਾ ਕਾਹਦਾ ਹੰਕਾਰ ਕਰਦਾ ਫਿਰਦਾ ਹੋਏ। ਆਸਤ ਆਸਤ ਐੜਾ ਸੱਸਾ ਤੱਤਾ, ਅਸਤ ਕਿਹਨੂੰ ਕਹਿੰਦੇ ਤੈਨੂੰ ਪਤਾ ਹੀ ਹੈ ਨਾ, ਫੁੱਲਾਂ ਨੂੰ ਹੱਡੀਆਂ ਨੂੰ ਕਹਿੰਦੇ ਅਸਤ ਪਾਉਣ ਚੱਲੇ ਆ, ਕਹਿੰਦੇ ਨਾ ਅਸਤ ਪਾਉਣ ਚੱਲੇ ਆ, ਸੌਖਾ ਜਿਹਾ ਬੋਲ ਤੁਹਾਨੂੰ। ਆਸਤ ਚਰਮ, ਚਰਮ ਕੀ ਹੈ ਮਾਸ, ਤੇ ਮਾਸ ਦੇ ਥੱਲੇ ਕੀ ਹੈ, ਆਸਤ ਹੱਡੀਆਂ ਹੀ ਹੈ ਨਾ, ਆਸਤ ਇਹਦੇ ਵਿੱਚ ਹੋਰ ਕੀ ਹੈ, ਚਰਮ ਬਿਸਤਾ ਗੰਦਗੀ ਭਰੀ ਹੋਈ ਹੈ, ਮੂੰਦੇ ਦੁਰਗੰਧੀ ਆਉਂਦੀ ਹੈ, ਨੱਕ ਚੋਂ ਵੀ ਦੁਰਗੰਧੀ ਹੈ, ਕੰਨਾਂ ਚੋਂ ਵੀ ਦੁਰਗੰਧੀ ਹੈ, ਕਾਹਦਾ ਹੰਕਾਰ ਕਰਦਾ ਹੈ। ਚਲਤ ਕੱਤ ਟੇਢੇ ਟੇਢੇ ਟੇਢੇ, ਆਸਤ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਟੇ, ਪਾਤਸ਼ਾਹ ਜੀ ਕਹਿੰਦੇ ਦੁਰਗੰਧੀ ਦਾ ਸਰੀਰ ਭਰਿਆ ਹੋਇਆ ਹੈ, ਬਸ ਇਹਦਾ ਹੀ ਹੰਕਾਰ ਕਰੀ ਜਾਂਦਾ ਹੈ। ਕਰਪੂਰ ਬਹੁਤ ਸੁਗੰਧ ਪਰਸ ਮਾਨੁੱਖ ਦੇਹ ਮੱਲੀ ਨੰਗ, ਮਜਾ ਰੁਦਰ ਦੁਰਗੰਧਾ, ਨਾਨਕ ਅੱਥ ਗਰਬੇਣ ਅਗਿਆਨ ਨੋ। ਸੁਗੰਧੀਆਂ ਲਾਈ ਜਾਂਦੀਆਂ ਨੇ, ਦੁਰਗੰਧੀਆਂ ਵਿੱਚ ਬਦਲ ਜਾਂਦੀਆਂ ਨੇ, ਹੰਕਾਰੀ ਪੁਰਸ਼ ਹੰਕਾਰ ਕਰਦਾ ਹੈ। ਕਬੀਰ ਸਾਹਿਬ ਜੀ ਦੇ ਦੋ ਤਿੰਨ ਅੰਮ੍ਰਿਤ ਬਚਨ ਪੜ੍ਹੀਏ। ਇੱਕ ਵਾਰ ਆਖੋ ਸਾਰੇ ਮਾਈ ਭਾਈ ਗੱਜ ਕੇ ਦੂਰ ਨੇੜੇ, ਸਤਨਾਮ ਸ਼੍ਰੀ, ਬੋਲੋ ਗੱਜ ਕੇ ਫਿਰ ਹਾਜ਼ਰੀ ਲੱਗ ਜਾਵੇ, ਸਤਨਾਮ ਸ਼੍ਰੀ। ਦੌੜਦਾ ਭੱਜਦਾ ਮਨ ਗੁਰੂ ਦਰਬਾਰ ਵਿੱਚ ਟਿਕ ਜਾਵੇ,

ਸਰਪ ਕੁੰਜ ਲਾਉਂਦਾ ਕੋਈ ਵੇਹਦਾ ਨਹੀਂ ਹੈ, ਗਲੀ ਸੜੀ ਹੈ, ਪਤਾ ਨਹੀਂ ਕਿਹੋ ਜਿਹਾ ਰੋਗ ਲੱਗ ਜਾਵੇ। ਰੱਬ ਨਾ ਕਰੇ ਦੇ ਰੋਗਤਾ ਬਖਸ਼ੇ ਮਹਾਰਾਜ, ਪਰ ਮਹਾਰਾਜ ਜੀ ਕਿਰਪਾ ਕਰਦੇ ਕੋਈ ਵੇਖਣ ਨੂੰ ਤਿਆਰ ਨਹੀਂ ਹੁੰਦਾ।

ਚਮਲ ਭੇਟਿਆ ਹੋਇਆ ਹੱਡੀਆਂ ਤੇ, ਹੈਵਰ ਉਪਰ ਘੋੜਿਆਂ ਤੇ ਸਵਾਰੀ ਹੈ, ਉੱਤੇ ਛਾਤਰ ਝੁਲਦੇ ਨੇ ਤੇ ਫੁੱਲ ਧਰਨੀ ਗਾਢ, ਕਹਿੰਦੇ ਉਹ ਧਰਤੀ ਵਿੱਚ ਗੱਡੇ ਨਜ਼ਰ ਆ ਜਾਂਦੇ ਨੇ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ, ਹੰਕਾਰ ਤੋਂ ਬਚਣਾ ਹੈ, ਸੌਖਾ ਬਚਨ ਪੜ੍ਹੋ, ਸੁਖੀ ਬਸੈ ਬੱਲੋ। ਤੁਹਾਨੂੰ ਆਉਂਦਾ ਤੁਸੀਂ ਸੁਖਮਨੀ ਸਾਹਿਬ ਜੀ ਦੇ ਨੇਮੀ ਹੋ, ਸੁਖੀ ਬਸੈ ਆਪ ਨਿਵਾਰ ਬੜੇ ਬੜੇ ਨਾਨਕ ਗਰਬ। ਅਗਲੇ ਬੋਲ ਪੜ੍ਹ ਦੀਏ, ਤੁਹਾਨੂੰ ਆਉਂਦੇ ਨੇ, ਜਿਸ ਕੈ ਅੰਤਰ ਰਾਜ ਅਭਿਮਾਨ, ਪੜ੍ਹੋ, ਜਿਸ ਕੈ ਅੰਤਰ ਸੋ ਨਰਕ ਪਾਤੀ, ਸਾਰੇ ਹੀ ਕਥਾ ਕਰ ਲਓ, ਸੋ ਨਰਕ ਪਾਤੀ ਹੋਵਤ ਜੋ ਜਾਣੈ ਮੈਂ ਜੋਬਣ, ਸੋ ਹੋਵਤ ਬਿਸ਼ਟਾ ਕਾ ਆਪਸ ਕਹੋ ਕਰ ਮੰਤ ਕਹਾਵੈ, ਜਨਮ ਮਰੈ ਬਹੁ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਜਿਸ ਕੈ ਹਿਰਦੈ ਗਰੀਬੀ ਬਸਾਵੈ, ਜਿਸ ਕੈ ਹਿਰਦੈ ਨਾਨਕ ਈਹਾਂ ਮੁਕਤ, ਨਾਨਕ ਈਹਾਂ ਇੱਥੇ ਮਾਤ ਲੋਕ ਮੁਕਤ, ਆਗੈ ਸੁਖ ਪਾਵੈ। ਪਾਤਸ਼ਾਹ ਜੀ ਕਹਿੰਦੇ ਲੋਕ ਪਰਲੋਕ ਸਹੇਲੇ ਹੋ ਜਾਂਦੇ ਨੇ, ਇਸ ਕਰਕੇ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਏ ਨੇ। ਭਗਤੀ ਸਾਰ ਨਾ ਜਾਣਨੀ ਮਨ ਮੁਖ ਅਹੰਕਾਰੀ, ਧੁਰੋਂ ਆਪ ਖੁਆਇਣ, ਧੁਰ ਤੋਂ ਮਹਾਰਾਜ ਨੇ ਲੇਖ ਐਸੇ ਲਿਖ ਦਿੱਤੇ ਨੇ, ਜੂਆ ਬਾਜੀ ਹਾਰੀ, ਮਨੁੱਖਾ ਜਨਮ ਵਾਲੀ ਬਾਜੀ ਜਿਹੜੀ ਨੇ ਉਹ ਹਾਰ ਕੇ ਜਾਂਦੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੈ ਮੂਲ ਗਵਾਏ ਜੀ, ਗੁਰਮੁਖ ਲਾਧਾ ਮਨਮੁਖ ਗਵਾਇਆ, ਕੀ ਕਰੀਏ ਦਾਤਾ ਤੁਧ ਆਪ ਵਿਛੋੜਿਆ, ਇਹ ਤੇਰੀ ਖੇੜੀ ਵਰਤਦੀ ਹੋ, ਜਿੰਨੇ ਬੈਠੇ ਹੋ ਗੁਰੂ ਨੇ ਮਿਲਾ ਦਿੱਤਾ ਹੈ।

ਵਾਹਿਗੁਰੂ। ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਪ੍ਰੀਤੀ ਤੋਂ ਬਿਨਾਂ ਸਾਹਿਬ ਜੀ ਕਹਿੰਦੇ ਕਦੇ ਬੰਦਗੀ ਨਹੀਂ ਹੁੰਦੀ। ਉਹਦੇ ਨਾਲ ਪ੍ਰੀਤੀ ਕਰਿਆ ਕਰੋ। ਪ੍ਰੀਤੀ ਕਿਵੇਂ ਕਰਨੀ ਹੈ, ਪ੍ਰੇਮ ਕਿਵੇਂ ਕਰਨਾ ਹੈ, ਕੋਈ ਢੰਗ ਤਰੀਕਾ ਚਾਹੀਦਾ। ਮੈਥੇਮੈਟਿਕਸ ਦੇ ਫਾਰਮੂਲੇ ਹੁੰਦੇ ਨੇ, ਔਖੇ ਤੋਂ ਔਖਾ ਸਵਾਲ ਹੋਵੇ ਤਾਂ ਅਗਰ ਫਾਰਮੂਲਾ ਸੌਖਾ ਮਿਲ ਜਾਵੇ ਤੇ ਔਖਾ ਸਵਾਲ ਵੀ ਸੌਖਾ ਹੋ ਜਾਂਦਾ ਹੈ। ਗਰੀਬ ਨਿਵਾਜ ਕਿਰਪਾਲੂ ਜੀ, ਪ੍ਰੀਤੀ ਕਿਵੇਂ ਕਰਨੀ ਹੈ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਸਤਿਗੁਰੂ ਜੀ ਨੇ ਸਾਨੂੰ ਤਿੰਨ ਉਦਾਹਰਣਾਂ ਦੇ ਕੇ ਸਮਝਾਇਆ ਹੈ। ਸਤਿਗੁਰੂ ਜੀ ਦੇ ਸੋਰਠ ਰਾਗ ਦੇ ਅੰਮ੍ਰਿਤ

ऐसी हर स्यों, ऐसी हर स्यों प्रीत कर, इहो जी प्रीति कर। महाराज गुरुदेव जी केवे दी है, जैसी जल दुध होए, जेवे दी दुध ते पानी दी है, पानी नू पा दियो दुध विच निकलदा नहीं, वापस विच ही मिल जाना, इहो जी प्रीति कर गुरु दे नाल ही मिल जावे, वक्ख होवे ही ना। एक होर बोल अगला है, आ वटन बाला आउंदा है, कहिंदे जी पानी पा दियो, पानी आप सड़ जांदा है, दुध थले चला जांदा है, पर दुध भी फिर कहिंदा मित्रा जे तू मेरे नाल प्रीति कीती है ना ते तत्ती वा तेनों भी नहीं लगन दंदा, जेड़ी अग साड़दी है ना बाला लिया रही है, सब बाला एक बार लियांदी है, उबलदा दुध अग बुझा के खत्म कर दंदा है, दोनों की प्रीति आपस में बन जाती है। रे मन ऐसी हर स्यो प्रीत कर, जैसी जल दुध होए, आ वटन अपे खवे, दुध को खपन न दे। इस करके मूह लालन स्यो प्रीत बनी, तोरी न टूट छोरी न छूट, ऐसी माधो खिंच तनी। इहो जी प्रीति तो प्रेम तो बिना बंदगी नहीं होंदे। गरीब निवास जी कृपा करदे ने, ना सुख होए शरीर तां गुरु दे शब्द तो बिना, बंदगी तो बिना शरीर नूं सुख नहीं हुंदा, अंदर शांति नहीं आउंदी। कहो नानक इहो शरीर प्रवान होवा, जिन सतगुर स्यों चित लाया। आरंभ दे बोले हुई है ना, ए शरीरा मेरिया इस जग में आए कै, क्या तुद कर्म कमाया, के कर्म कमाया तुद शरीरा, जा तू जग में आया, जिन हर तेरा रचन रचिया, सो हर मन न वसाया, गुर प्रसादी हर मन वसिया, पूर्व लिखिया कह नानक एहो शरीर प्रवान हुआ। प्रवान हो गया, गुरु की कृपा हो गई, जिन्हां ने सतगुरु नाल चित ला लिया, प्रीति कर ली है, सुख मिल गया है। साहब जी कहिंदे बंदगी तो बिना सुख प्राप्त कदा चित नहीं हुंदा। सौखा बोल तुहानू याद है, सुख ना ही बहुते धन खाटे, सुख ना ही पेखे निरत नाटे, सुख ना ही मौ देश कमाए, सर्व सुखा हार हार गुण गाए। इस करके गरीब बनवास जी कहिंदे कौतक कौड़ तमाशिया चित न आवस नाओ, नानक कोड़ी नरक बराबरे, उजड़ सोई थाओ, महा पिहान उद्यान नगर कर मनिया, झूठ समागरी पेख सच कर जानिया, काम क्रोध अहंकार फिर देवानिया, सिर लगा जम दंड ता पुछतानिया, बिन पूरे गुरदेव फिर ऐसा तानिया। इस करके गरीब नवाज जी कहिंदे ना सुख होए शरीर। अगले बोल, प्रेम पदार्थ पाईऐ गुर भगती मन तीर, सारे दूर नेड़े आखो सतनाम श्री। नाम दा पदार्थ प्रेम नाल मिलदा, प्रेम नाल गुरु नाल प्रीति, जिवें हुणे बोल सुणे ने, प्राप्ति हो जांदी है। ते जिस वेले प्राणी गुरु दी बंदगी करदा है, मन धीर, मन की चंचलता खत्म हो जाती है, जिवें जिवें इबादत करी जाएगा तिवें तिवें अंदर सहज आता जाएगा, जिवें जिवें सहज आता जाएगा तिवें तिवें मन का विश्राम बनता जाएगा, टका बन जाता है। मन मेरो धावण ते छूट्यो, कर बैठो विश्राम, ये टका विच बन जाएगा। गुरु के शब्द तो बिना टका नहीं जे बनता। पंछी उड़दा है जी, पंछी उड़दा है ना, तुहानू पता है, उन्हू पकड़ के ते पिंजरे विच पा दिए, काबू थोड़ी रहिंदा चाहुंदा है, वो ते कहिंदा पिंजरा तोड़ के उडारी मार जा, पिंजरा तोड़ के बड़ा खंब खिलारदा, कदे इधर कदे उधर, पर पकड़न वाला की करदा, पिंजरे च पानी दा कुवली जी रख दिंदा है, दाने पा दिंदा है, वह दाने भी खाई जांदा, चोगा उन्हू मिल गया, पानी भी पींदा है, सहीजे सहीजे उन्हू ऐसी गेज पै जांदी जे, इहो जी गेज पै जांदी है। फिर वह पंछी या शिकारी जिहड़ा है, जद उन्हू गिज जांदा है, उन्हू छड़ दिंदा, जा उडारी मार जा, उडारी मार जांदा है, उडारी मार के वापस कित्थे आउंदा जे, पिंजरे विच आ गया ना,
ਆ ਸਾਧ ਸੰਗਤ ਇੱਕ ਪਿੰਜਰਾ ਹੈ, ਸਾਧ ਸੰਗਤ ਇੱਕ ਪਿੰਜਰਾ ਹੈ, ਮਨ ਇੱਕ ਪੰਛੀ ਹੈ। ਜਦੋਂ ਸੰਗਤ ਵਿੱਚ ਆਉਂਦਾ ਹੈ ਨਾ, ਇੱਥੇ ਮਨ ਖਰੂਦ ਜ਼ਿਆਦਾ ਕਰਦਾ ਹੈ, ਬਾਣੀ ਸੁਣਨ ਨੂੰ ਚਿੱਤ ਨਹੀਂ ਕਰਦਾ, ਬਾਣੀ ਸਰਵਣ ਕਰਨ ਨੂੰ ਚਿੱਤ ਨਹੀਂ ਕਰਦਾ। ਕਹਿੰਦੇ ਬਾਹਰ ਚੱਲੀ ਉੱਥੇ ਵੀ ਤਾਂ ਸੁਣੀ ਜਾਂਦੀ ਹੈ, ਇੱਥੇ ਭਾਈ ਜੀ ਕਿਤੇ ਜ਼ਿਆਦਾ ਸੁਣਾਉਂਦੇ, ਘਰਾਂ ਵਿੱਚ ਵੀ ਤਾਂ ਸੁਣੀ ਜਾਂਦੀ, ਵੱਡੇ ਭਾਗ ਨੇ ਜਿਹੜੇ ਸੁਣਦੇ, ਪਰ ਜਿਹੜੇ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ, ਇਹ ਚੋਗਾ ਪਈ ਜਾ ਰਿਹਾ ਪਈ ਜਾ ਰਿਹਾ, ਸਹਿਜੇ ਸਹਿਜੇ ਇਸ ਮਨ ਰੂਪੀ ਪੰਛੀ ਦਾ ਟਕਾ ਬਣ ਜਾਂਦਾ ਹੈ, ਫਿਰ ਉਡਾਰੀਆਂ ਮਾਰਦਾ ਬਾਹਰ ਕਿਰਤ ਵਿਰਤ ਕਰ ਕੁਰ ਕੇ, ਫਿਰ ਇਸ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਟਿਕਾਣੇ ਤੇ ਆ ਗਿਆ। ਕਬੀਰ ਮਨ ਪੰਖੀ ਭਾਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ, ਤੇਵੇਂ ਦੇ ਫਲ ਖਾਂਦਾ ਹੈ। ਇੱਥੇ ਇੱਕ ਕਵਿਤ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ, ਧਿਆਨ ਦਿਓ। ਜੈਸੇ, ਹਾਂਜੀ ਜੈਸੇ, ਫਿਰ ਕਵਾਂ ਜੀ, ਪੰਛੀ ਉੱਡਤ ਆਕਾਸ਼ਚਾਰੀ, ਜੈਸੇ ਪੰਛੀ ਉੱਡਤ ਆਕਾਸ਼ਚਾਰੀ, ਜਾਰੀ ਡਾਰ ਪਿੰਜਰ ਮੈਂ ਰਾਖੀਅਤ ਆਣ ਕੇ। ਜਿਹੜੇ ਮੈਂ ਬੋਲ ਬੋਲੇ ਸੀ ਉਹ ਤੁਹਾਨੂੰ ਸਪਸ਼ਟ ਕਰ ਰਿਹਾ, ਜਾਲ ਪਾ ਕੇ ਤੇ ਪੰਛੀ ਨੂੰ ਪਕੜ ਕੇ ਪਿੰਜਰੇ 'ਚ ਰੱਖ ਦਿੱਤਾ। ਫਿਰ ਸੁਣੋ, ਜੈਸੇ ਪੰਛੀ ਉੱਡਤ ਫਿਰਤ ਹੈ ਆਕਾਸ਼ਚਾਰੀ, ਜਾਰੀ ਡਾਰ ਪਿੰਜਰ ਮੈਂ ਰਾਖੀਅਤ ਆਣ ਕੇ। ਦੂਜਾ ਬੋਲ, ਜੈਸੇ ਗਜ ਰਾਜ, ਗਜ ਰਾਜ ਬਨ ਮੈਂ ਮਦੋਣ, ਬਨ ਨਾਮ ਹੈ ਜੰਗਲ ਦਾ, ਗਜ ਨਾਮ ਹੈ ਹਾਥੀ ਦਾ, ਜੰਗਲ ਦਾ ਰਾਜਾ ਹਾਥੀ। ਜੈਸੇ ਗਜ ਰਾਜ ਬਨ ਮੈਂ ਮਦੋਣ, ਕੰਮ ਵਿੱਚ ਮਸਤ ਹੋਇਆ, ਜੈਸੇ ਗਜ ਰਾਜ ਬਨ ਮੈਂ ਮਦੋਣ, ਬਸ ਹੋਏ ਮੁਹਾਵਤ ਕੈ ਅੰਕ ਸਹਿਮਾਨ ਕੈ। ਕਹਿੰਦੇ ਮੁਹਾਵਤ ਕੁੰਡੇ ਮਾਰ ਮਾਰ ਕੇ ਉਹਨੂੰ ਵਸ ਕਰ ਲੈਂਦਾ, ਉਹਦੇ ਇਸ਼ਾਰਿਆਂ ਤੇ ਤੁਰਦਾ, ਕਹਿੰਦਾ ਕਰ ਸੁੰਡ ਥੱਲੇ, ਸੁੰਡ ਥੱਲੇ ਕਰਦਾ, ਆਪਣਾ ਪੈਰ ਆ ਕੇ ਛਾਲ ਮਾਰ ਕੇ ਉੱਤੇ ਚੜ ਜਾਂਦਾ, ਕਹਿੰਦਾ ਕਰ ਥੱਲੇ, ਥੱਲੇ ਕਰਦਾ, ਥੱਲੇ ਉਤਰਦਾ। ਦੇਖੋ ਕਿਵੇਂ ਉਹਦੇ ਇਸ਼ਾਰੇ ਤੇ ਚੱਲਦਾ। ਮਾਣਿਕ ਪੰਛੀ ਹੈ, ਮਾਣਿਕ ਰਾਜਾ ਹਾਥੀ ਹੈ। ਤੀਜਾ ਬੋਲ, ਜੈਸੇ ਵਿਖਿਆ ਤਰ ਬਿਖਮ ਬਿੱਲ ਮੈਂ ਪਤਾਲ, ਵਿਖਿਆ ਤਰ ਸੱਪ, ਬਿਖਮ ਬਿੱਲ, ਬਿੱਲ ਨਾਮ ਹੈ ਖੁੱਡ, ਬਿਖਮ ਹੈ ਬੜੀ ਔਖੀ ਥਾਂ ਜਿੱਥੋਂ ਸੱਪ ਪਕੜਿਆ ਨਹੀਂ ਜਾਂਦਾ, ਕਹਿੰਦੇ ਲੱਭਦਾ ਹੀ ਨਹੀਂ ਜੀ, ਇੱਥੇ ਹੀ ਵੜ ਗਿਆ ਜੇ, ਸਾਹਮਣੇ ਵੇਖਿਆ ਸੀ ਪੰਜਾਬ 'ਚ ਆਪਾਂ ਇੱਦਾਂ ਹੀ ਕਹਿੰਦੇ ਸੀ। ਪਰ ਜਦੋਂ ਬੀਨ ਵਜਾਉਣ ਵਾਲਾ ਕੋਈ ਆ ਜਾਵੇ, ਉਹ ਜਦੋਂ ਬੀਨ ਜੀ ਵਜਾਉਂਦਾ ਹੈ, ਬਸ ਉਹ ਮੋਰ ਵਾਂਗੂ ਪਹਿਲਾਂ ਆ ਕੇ ਗੁੱਛੀ ਮਾਰ ਲੈਂਦਾ। ਜੈਸੇ ਵਿਖਿਆ ਤਰ ਬਿਖਮ ਬਿੱਲ ਮੈਂ ਪਤਾਲ, ਗਹਿ ਸਾਪ ਹੇਰਾ, ਗਹਿ ਸਾਪ ਹੇਰਾ ਤਾਹੇ ਮੰਤਰ ਕੀ ਕਾਣ ਕਹਿ, ਉਹਨੂੰ ਪਕੜ ਲੈਂਦਾ ਹੈ। ਤੈਸੇ ਤੇਵੇਂ, ਮਾਣ ਇੱਕ ਪੰਛੀ ਵਰਗਾ ਜੇ, ਇੱਕ ਹਾਥੀ ਵਰਗਾ ਹੈ, ਇੱਕ ਜ਼ਹਿਰੀਲੇ ਸਰਪ ਨਾਗ ਵਰਗਾ ਹੈ। ਤੈਸੇ ਮਨ ਭਰਮਤ ਚੰਚਲ ਚਿੱਤ, ਨੇਚਲ ਹੋਤ ਮਤ ਸਤਿਗੁਰ ਗਿਆਨ ਕੈ। ਜਦੋਂ ਗੁਰੂ ਦੇ ਸ਼ਬਦ ਨੂੰ ਰੋਜ਼ਾਨਾ ਸੁਣੀ ਜਾਵੇਗਾ, ਸੁਣੀ ਜਾਵੇਗਾ, ਸੁਣੀ ਜਾਵੇਗਾ, ਇੱਕ ਦਿਨ ਗੁਰੂ ਦੀ ਰਹਿਮਤ ਆ ਜਾਵੇਗੀ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋ ਗਈ ਹੈ। ਵੱਡਿਆਂ ਭਾਗਾਂ ਵਾਲਿਓ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਮਨ ਧੀਰ, ਇਹਦੇ ਅੰਦਰ ਧੀਰਜ ਆ ਜਾਂਦਾ ਹੈ, ਹੌਸਲਾ ਆ ਜਾਂਦਾ ਹੈ। ਅਗਲੇ ਬੋਲ, ਜੈਸਨੋ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ। ਵਾਹਿਗੁਰੂ ਜੀ, ਇੱਥੇ ਜ਼ੋਰ ਵਾਲੀ ਗੱਲ ਨਹੀਂ ਹੈ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਨਿਮਰਤਾ ਦੇ ਵਾਚਕ ਗੁਰੂ ਦੇ ਚਰਨਾਂ 'ਚ ਬੇਨਤੀ ਹੈ, ਸਤਿਗੁਰੂ ਜੀ ਇਹ ਤੁਸੀਂ ਗੁਰਦੁਆਰਾ ਬਖਸ਼ਿਆ ਹੈ, ਇਹ ਸੰਗਤ ਤੁਸਾਂ ਨੇ ਬਖਸ਼ੀ ਹੈ, ਜਿਹਦੇ 'ਤੇ ਉਹ ਰਹਿਮਤ ਕਰਦਾ ਹੈ, ਗੁਰ ਸ਼ਬਦ ਵਿਚਾਰ। ਤਾਂ ਫਿਰ ਗੁਰੂ ਦੀ ਸ਼ਬਦ ਨਾਲ ਪ੍ਰਾਣੀ ਜੁੜ ਜਾਂਦਾ ਹੈ, ਸ਼ਬਦ ਦੀ ਵਿਚਾਰ ਕਰਦਾ, ਸ਼ਬਦ ਤੋਂ ਗਿਆਨ ਲੈਂਦਾ ਹੈ। ਹਿਰਦੈ ਏਕੋ ਨਾਮ ਵਸੈ ਹੋਮੈ ਦੁਬਦਾ ਮਾਰ। ਤੇ ਜਿਹੜੇ ਪਿਆਰੇ ਗੁਰਸਿੱਖ ਸ਼ਬਦ ਦੀ ਵਿਚਾਰ ਕਰਦੇ ਨੇ ਖਾਲਸਾ ਜੀ, ਉਹਨਾਂ ਦੇ ਹਿਰਦੈ ਵਿੱਚ ਏਕੋ ਨਾਮ ਵਸੈ, ਮੇਰਾ ਹੀਰੈ ਰਤਨ ਨਾਮ ਹਰ ਵਸਿਆ, ਕਦੋਂ ਗੁਰ ਹਾਥ ਧਰਿਓ ਮੇਰਾ ਮਾਥਾ।

ਰਿਨ ਲਥ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰੈ ਹਰ ਨਾਮ ਦਰੜਾਇਆ ਬਿਨ ਨਾਵੈ ਜੀਵਨ ਬਿਰਥਾ। ਮੈਂ ਕੱਲਾ ਕੱਲਾ ਅੱਖਰ ਪੜਿਆ ਵੀ ਅਰਥ ਕਰਨ ਦੀ ਜ਼ਰੂਰਤ ਨਾ ਰਹਿ ਜੇ। ਸਾਹਿਬ ਜੀ ਕਿਰਪਾ ਕਰਦੇ ਨੇ, ਗੁਰੂ ਦੀ ਰਹਿਮਤ ਹੈ, ਜਨਮਾਂ ਜਨਮਾਂਤਰਾਂ ਦੇ ਪਾਪਾਂ ਰੂਪੀ ਕਰਜ਼ੇ ਉੱਤਰ ਗਏ ਨੇ। ਜਦੋਂ ਮੇਰੇ ਹਿਰਦੇ ਵਿੱਚ ਗੁਰੂ ਨੇ ਨਾਮ ਬਖਸ਼ਿਸ਼ ਕਰ ਦਿੱਤਾ, ਹਿਰਦੈ ਨਾਮ ਤਿਹਾਇਓ ਕਰ ਬੈਠੇ, ਹਿਰਦੈ ਨਾਮ ਵਸਾਹਿਓ ਕਰ ਬੈਠੇ ਗੁਰੂ ਤਿਹਾਇਓ। ਹਿਰਦੇ ਰੂਪੀ ਘਰ ਵਿੱਚ ਬੈਠ ਕੇ ਬਸ ਸਾਹਿਬ ਜੀ ਕਿਰਪਾ ਕਰਦੇ, ਹਿਰਦੇ ਵਿੱਚ ਉਹਨੂੰ ਵਸਾਉਣ ਦਾ ਯਤਨ ਕਰਦਾ ਹੈ। ਹਉਮੈ ਦੀ ਜੋ ਗੁਰੂ ਨਾਲ ਵੱਖਰੀ ਹੋਤ ਸਮਝੀ ਬੈਠਾ ਹੈ, ਡੁੱਬਦਾ, ਦੋ ਬਣੇ ਹੋਏ ਨੇ ਇੱਕ ਤੋਂ, ਸਾਹਿਬ ਜੀ ਕਹਿੰਦੇ ਮਾਰ ਉਹਨੂੰ ਵਸ ਕਰ ਲੈਂਦਾ ਹੈ। ਇੱਕ ਬੋਲ ਆਉਂਦੇ ਨੇ ਸਾਹਿਬਾਂ ਦੇ, ਡੁੱਬਦਾ ਦੂਰ ਕਰੋ ਲੈ ਬੁਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਗਰੀਬ ਨਿਵਾਜ ਜੀ ਕਹਿੰਦੇ ਗੁਰਦੁਆਰੇ ਆ ਸੰਗਤ ਵਿੱਚ ਬੈਠ, ਸਹਿਜੇ ਸਹਿਜੇ ਲਿਵ ਲੱਗ ਜਾਵੇਗੀ, ਲਿਵ ਲੱਗਦਿਆਂ ਲੱਗਦਿਆਂ ਦੁਬਦਾ ਦੂਰ ਹੋ ਜਾਵੇਗੀ। ਐਸੇ ਨਹੀਂ ਹੋਣੀ, ਅਗਰ ਜੇ ਕਹੋ ਵੀ ਦੁਬਦਾ ਦੂਰ ਕਰਕੇ ਗੁਰਦੁਆਰੇ ਆਈਏ, ਇੱਥੇ ਜ਼ੋਰ ਥੋੜੀ ਚੱਲਦਾ ਹੈ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਇੱਥੇ ਤੇ ਗੁਰੂ ਦੀ ਰਹਿਮਤ ਲੈਣੀ ਹੈ। ਤੇ ਜਦੋਂ ਯਤਨ ਕਰਾਂਗੇ, ਗੁਰੂ ਨੂੰ ਬੇਨਤੀ ਕਰਾਂਗੇ ਵਾਰ-ਵਾਰ, ਦੁਵੈਤ ਖਤਮ ਹੋ ਜਾਵੇ, ਹਉਮੈ ਖਤਮ ਹੋ ਜਾਵੇ, ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਲੇਵ ਲਾਏ, ਫਿਰ ਲੇਵ ਲੱਗ ਜਾਵੇਗੀ, ਅੰਦਰ ਦਾ ਟਕਾ ਬਣ ਜਾਵੇਗਾ।

ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਪੱਤ ਅਬਰੋ, ਗੁਰੂ ਦਾ ਨਾਮ ਹੈ, ਸਤਿਗੁਰੂ ਮਹਾਰਾਜ ਉਹਨਾਂ ਦੀ ਪੱਤ ਨੂੰ ਆਪ ਰੱਖ ਲੈਂਦਾ ਹੈ। ਉਹਨਾਂ ਦੀ ਜਾਤ ਵੀ ਨਾਮ ਹੀ ਬਣ ਜਾਂਦੀ ਹੈ, ਉਹ ਜਾਤੀਆਂ ਦੇ ਮਹਿਮਾਨਾਂ ਵਿੱਚ ਨਹੀਂ ਪੈਂਦੇ। ਉਹਨਾਂ ਦੀ ਪੱਤ ਗੁਰੂ ਸਾਰੇ ਪੜਦਿਆਂ ਨੂੰ ਕੱਢ ਲੈਂਦਾ ਹੈ। ਇਹ ਗੁਰੂ ਦਾ ਬਿਰਦ ਹੈ, ਨਾਮ ਦੀ ਐਸੀ ਵਡਿਆਈ ਹੁੰਦੀ ਹੈ। ਘਰ ਹਰ ਨਾਕਸ਼ ਦੈਂਤ ਦੈ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ ਚਾਟ ਸਾਲ ਪਾਉਂਦੇ ਚਿੱਤ ਹੋਆ ਅਹਿਲਾਦ, ਮਨ ਵਿੱਚ ਸਿਮਰੈ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਉਂਦੇ ਹੋਏ ਰਹੇ ਬਿਸਮਾਦ, ਰਾਜੇ ਪਾਸੁਰੂ ਆਇਆ ਦੋਖੀ ਦੈਂਤ ਵਧਾਇਆ ਘਾਤ, ਉਹ ਜਲ ਅਗਨੀ ਵਿੱਚ ਘੱਟਿਆ ਜਲ ਨਾ ਡੁੱਬੈ ਗੁਰ ਪ੍ਰਸਾਦ। ਆ ਪੱਤ ਰੱਖੀ ਨਾ ਮੇਰੇ ਸਾਹਿਬਾਂ ਨੇ, ਮਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਭਗਤਾਂ ਦੀ ਪੱਤ ਮੇਰਾ ਗੁਰੂ ਰੱਖ ਲੈਂਦਾ। ਭਾਈ ਸਾਹਿਬ ਜੀ ਕਹਿੰਦੇ ਜਲ ਪਾਣੀ ਅਗਨੀ ਅੱਗ ਵਿੱਚ ਘੱਟਿਆ ਸੁੱਟ ਦਿੱਤਾ, ਪਾਣੀ ਵਿੱਚ ਡੋਬ ਦਿੱਤਾ, ਅੱਗ ਵਿੱਚ ਸਾੜ ਦਿੱਤਾ। ਜਿਵੇਂ ਜਿਵੇਂ ਲਾਟਾਂ ਨਿਕਲਦੀਆਂ ਨੇ ਫਿਰ ਕੀ ਕਹਿੰਦੇ ਨੇ, ਹੋਲੀ ਹੈ ਹੋਲੀ, ਹੋਲਕਾ ਲੈ ਕੇ ਬੈਠੀ ਸੀ ਨਾ ਵੀ ਉਹ ਹੈਗੀ, ਉਹਨੇ ਨਹੀਂ ਸੜਨਾ, ਪਰ ਕੁਦਰਤ ਐਸੀ ਵਰਤੀ ਰਾਜਾ ਰਾਮ ਆਇਆ ਫੇਰੀ ਉਹਦੀਆਂ ਹੱਡੀਆਂ ਨਾ ਲੱਭੀਆਂ ਤੇ ਪ੍ਰਹਲਾਦ ਬੈਠਾ ਹੋਇਆ ਜਪਦਾ ਜੇ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਭਾਈ ਸਾਹਿਬ ਜੀ ਕਹਿੰਦੇ ਜਲ ਅਗਨੀ ਵਿੱਚ ਘੱਟਿਆ, ਕੀ ਹੋਇਆ ਜੀ, ਜਲੈ ਨਾ ਡੁੱਬੈ ਗੁਰ ਪ੍ਰਸਾਦ, ਗੁਰੂ ਦੀ ਐਸੀ ਕਿਰਪਾ ਵਰਤ ਗਈ, ਨਾ ਉਹ ਡੁੱਬਾ ਤੇ ਨਾ ਉਹ ਸੜਿਆ। ਜਲ ਅਗਨੀ ਵਿੱਚ ਘੱਟਿਆ ਜਲਣ ਡੁੱਬੈ ਗੁਰ ਪ੍ਰਸਾਦ, ਇਹ ਗੁਰੂ ਦੀ ਕਿਰਪਾ, ਭਗਤਾਂ ਦੀ ਜਤ ਨਾਮ ਪਤ ਨਾਮ ਰਹਿ ਜਾਂਦਾ ਹੈ। ਮੇਰੇ ਗੁਰੂ ਆਪਣੇ ਪਿਆਰਿਆਂ ਦੇ ਪੜਦਿਆਂ ਨੂੰ ਕੱਜ ਲੈਂਦਾ, ਇੱਕੋ ਨਾਮ ਆਪੇ ਲਏ ਸਵਾਰ, ਕਿਉਂਕਿ ਨਾਮ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਨੂੰ ਸਵਾਰ ਲੈਣਾ।

ਬਨਵਾਜ ਕਿਰਪਾਲੂ ਦਾ ਤਾਰ ਜੀ ਸਦਾ ਸਰਨਾਈ ਤੁਹਾਡੇ ਆ ਗਏ ਆ ਚਰਨਾਂ ਦੀ ਸ਼ਰਨਾਂ ਵਿੱਚ ਮੇਲ ਲਹਿਓ ਦਿਆਲ ਟਹਿ ਪਏ ਦੁਆਰਿਆ ਗਰੀਬ ਨਿਵਾਜ ਠਾਕੁਰ ਤੁਮ ਸਰਨਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਪਤੇ ਦਰਸ਼ਨ ਪਾਇਆ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਸਦਾ ਸਰਨਾਈ ਸਦਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਤਿਸ ਕੀ ਗੁਰੂ ਗਰੀਬ ਨਿਵਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਫਿਰ ਗਰੀਬ ਨਿਵਾਜ ਕਹਿੰਦੇ ਕੀ ਚਾਹੀਦਾ ਹੈ ਤੇ ਸਿੱਖ ਨੇ ਬੇਨਤੀ ਕੀਤੀ ਜਿਉਂ ਭਾਵ ਹੈ ਹੁਣ ਜਿਵੇਂ ਤੁਹਾਨੂੰ ਭਾਉਂਦਾ ਹੈ ਨਾ ਬਸ ਹੁਣ ਮੈਨੂੰ ਰੱਖ ਲਓ ਹੁਣ ਮੇਰਾ ਭਲਾ ਕਰ ਦਿਓ ਮੇਰੇ ਕੋਲ ਥਾਂ ਕੋਈ ਨਹੀਂ ਹੈ ਮੇਰੇ ਕੋਲ ਟਿਕਾਣਾ ਕੋਈ ਨਹੀਂ ਹੈ ਮੈਂ ਕਿਹਦੇ ਕੋਲ ਪੁਕਾਰ ਕਰਾਂ ਜਿਵੇਂ ਤੁਹਾਨੂੰ ਭਾਉਂਦਾ ਹੈ ਨਾ ਬਸ ਹੁਣ ਰੱਖ ਲਓ ਕਾਰਜ ਸਵਾਰ ਦਿਓ ਜਿਉਂ ਭਾਵ ਹੈ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜ ਹੈ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਹਾਂਜੀ ਹਮ ਬਾਰਿਕ ਬੋਲੋ ਹਮ ਬਾਰਿਕ ਤੂੰ ਗੁਰ ਪਿਤਾ ਹੈ ਬਸ ਬਾਲਕੇ ਨਹੀਂ ਬਣਿਆ ਜਾਂਦਾ ਮੇਰੇ ਵਰਗਾ ਕਹਿੰਦਾ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੈ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਸਤਿਗੁਰੂ ਜੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਸਦਾ ਸਰਨਾਈ ਤਿਸ ਕੀ ਜਿਉਂ ਭਾਵ ਹੈ ਤਿਉਂ ਤਿਵੇਂ ਕਾਰਜ ਸਾਰ ਜਿਹੜੇ ਸਾਡੇ ਕਾਰਜ ਨੇ ਉਹ ਤੁਸਾਂ ਨੇ ਸਵਾਰਨੇ ਨੇ ਤਰਜ਼ੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਕਾਰਜ ਆਵੈ ਰਾਸ ਇਹ ਮੇਰੇ ਗੁਰੂ ਦੀ ਕਿਰਪਾ ਵਰਤਦੀ ਹੈ ਭਗਤ ਨਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ ਮੇਰੇ ਗੁਰੂ ਦੀ ਭਗਤੀ ਨੋਖੀ ਹੈ ਆਨੰਦ ਦੇਣ ਵਾਲੀ ਅੱਲਾ ਦੀ ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਸੁਖ ਹੋਏ ਅੰਦਰ ਨੂੰ ਸ਼ਾਂਤੀ ਮਿਲਦੀ ਹੈ ਗੁਰ ਵਿਚਾਰ ਜਾਪੈ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਤਾਂ ਅੱਲਾ ਦੀ ਭਗਤੀ ਜਿਹੜੀ ਹੈ ਸਾਹਿਬ ਜੀ ਕਹਿੰਦੇ ਨਿਰਾਲੀ ਹੈ ਆਨੰਦ ਦੇਵੇਗੀ ਕੀ ਹੋਵੇਗਾ ਜੀ

ਬੰਦਗੀ ਕਰਦਿਆਂ ਕਰਦਿਆਂ ਗੁਰੂ ਦਾ ਬਖਸ਼ਿਆ ਹੋਇਆ ਨਾਮ ਫਿਰਦੈ ਵਸੈ, ਹਿਰਦੇ ਵਿੱਚ ਵਸ ਜਾਵੇਗਾ। ਪਹਿਲਾਂ ਤਾਂ ਰਸਨਾ ਨਾਲ ਹੀ ਜਪਣਾ ਪੈਣਾ, ਰਸਨਾ ਨਾਲ ਜਪਦਿਆਂ ਜਪਦਿਆਂ ਕਿਰਪਾ ਵਰਤਣੀ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਰਸਨਾ ਜਪੀਐ ਏਕ ਨਾਮ, ਹਾਂਜੀ ਰਸਨਾ ਜਪੀਐ ਏਕ ਨਾਮ, ਈਹਾਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਨਾਮ ਨਾਲ ਕੱਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਰਾਜ ਕਰਦਿਆਂ ਜੋਗੀ ਬਣ ਜਾਵੇਗਾ, ਭਾਵ ਜੁੜ ਜਾਵੇਗਾ। ਨਾਮ ਹਿਰਦੈ ਵਸੈ ਭੈ, ਗੁਰੂ ਦਾ ਅਦਬ ਪੈਦਾ, ਭਾਵ ਗੁਰੂ ਦਾ ਅਦਬ ਗੁਰੂ ਦਾ ਸਤਿਕਾਰ। ਪਰ ਸਾਡੇ ਵਰਗਿਆਂ ਦੀ ਹਾਲਤ ਕੈਸੀ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ, ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਮਹਾਰਾਜ ਕਹਿੰਦੇ ਇੱਕ ਨੂੰ ਨਾਲ ਜੁੜ ਜਾ, ਵਿਖਾਵਾ ਨਹੀਂ ਹੈ, ਭਗਤੀ ਨਾਮ ਸਵਾਰ। ਗੁਰੂ ਦੀ ਬੰਦਗੀ ਕਰਕੇ ਨਾਮ ਨੂੰ ਜਪ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਜਨਮ ਨੂੰ ਸਵਾਰ, ਗੁਰੂ ਦੇ ਜਾਪ ਨੂੰ।

0: ਆਏ ਆਖੋ ਗੱਜ ਕੇ ਸਤਨਾਮ ਸ਼੍ਰੀ ਅਰਜ ਕਰਾਂ ਜਾ ਕੋ ਆਏ ਸੋਈ ਬਿਹਾਜੋ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਵਾਹਿਗੁਰੂ ਬਹੁਰ ਨਾ ਹੋਏ ਫਿਰ ਦੁਬਾਰਾ ਨਾ ਆਉਣਾ ਹੋਵੇ ਭਾਵ ਜੰਮਣਾ ਤਾਂ ਮਰਨਾ ਗੁਰੂ ਘੱਟ ਦੇ ਗੁਰੂ ਅੱਗੇ ਜੋਧਣੀ ਹੈ ਬੇਨਤੀ ਹੈ ਵੱਡਿਆਂ ਭਾਗਾਂ ਵਾਲੇ ਮਾਈ ਭਾਈ ਗੁਰਸਿੱਖ ਬਹੁਤ ਹੀ ਪ੍ਰੇਮ ਭਾਵਨਾ ਨਾਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਹੋਰ ਉੱਦਮ ਬਖਸ਼ਿਸ਼ ਕਰਨ ਜੋ ਜੋ ਮਾਈ ਭਾਈ ਆਏ ਨੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਦਾਸ ਦੀ ਹਾਜ਼ਰੀ ਵੀ ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰਨ ਬੇਅੰਤ ਭੁੱਲਾਂ ਦੀਆਂ ਮਾਫੀਆਂ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਤੁਸੀਂ ਬਹੁਤ ਇਕਾਗਰਤਾ ਚ ਆਸ ਰੱਖਦਾ ਗੱਜ ਕੇ ਫਤਿਹ ਬੁਲਾਓਗੇ ਪਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਵਾਲੇ ਅਤੇ ਰਾਗੀ ਜਥਾ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਿੱਸਾ ਸੰਗਤ ਗੁਰੂ ਦਰਬਾਰ ਵਿੱਚੋਂ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਦੁੱਖ ਇੱਥੇ ਛੱਡ ਜਾਓ ਸੁੱਖਾਂ ਦੀਆਂ ਪੰਡਾਂ ਬੰਨ ਕੇ ਲੈ ਜਾਓ ਗੁਰੂ ਨਾਨਕ ਦਾ ਘਰ ਐਸਾ ਹੈ ਅੱਠਵੇਂ ਪਾਤਸ਼ਾਹ ਦਾ ਸੰਸਾਰ ਵਿੱਚ ਪੁਰਬ ਮਨਾਇਆ ਜਾ ਰਿਹਾ ਬਾਲਾ ਪ੍ਰੀਤਮ ਆਪ ਸਾਰੇ ਜਾਣਦੇ ਹੋ ਜਨਮਾਂ ਜਨਮਾਂ ਦੇ ਪਾਪ ਜਨਮਾਂ ਜਨਮਾਂ ਦੇ ਦੁੱਖ ਗੁਰੂ ਘਰ ਚੋਂ ਦੂਰ ਹੁੰਦੇ ਹਨ ਕੋਈ ਦੁਨੀਆਂ ਦਾ ਡਾਕਟਰ ਇੱਕ ਬਿਮਾਰੀ ਦਾ ਇਲਾਜ ਕਰਦਾ ਕੋਈ ਦੋ ਦਾ ਕੋਈ ਚਾਰ ਦਾ ਕੋਈ ਸਪੈਸ਼ਲਿਸਟ ਕਿਸੇ ਚੀਜ਼ ਦਾ ਪਰ ਮੇਰਾ ਗੁਰੂ ਨਾਨਕ ਦਾ ਘਰ ਹੈ ਜਿੱਥੇ ਕੁੱਲ ਬਿਮਾਰੀਆਂ ਦਾ ਇਲਾਜ ਹੁੰਦਾ ਸਭ ਦੁੱਖਨ ਕੋ ਨਾਸ ਸੋ ਪਿਆਰੀ ਸਾਧ ਸੰਗਤ ਸ਼ਰਤ ਇਹ ਹੈ ਕਿ ਸ਼ਰਧਾ ਤੇ ਭਾਵਨਾ ਲੈ ਕੇ ਮਨ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਆਈਏ ਤੇ ਫਿਰ ਗੁਰੂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਸਾਧ ਸੰਗਤ ਗੱਜ ਕੇ ਆਖੋ ਸ੍ਰੀ ਵਾਹਿਗੁਰੂ ਆਓ ਪੰਜ ਸੱਤ ਮਿੰਟ ਅੱਠ ਮਿੰਟ ਬਾਕੀ ਹਨ ਆਓ ਕਰੋ ਕਿਰਪਾ ਤੇ ਕਰੋ ਧਿਆਨ ਗੁਰੂ ਦੇ ਚਰਨਾਂ ਤੇ ਜਪੋ ਸਾਰੇ

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੇ। ਸਿੱਖਾਂ ਦਾ ਮਾਨੀ ਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ

ਸਿਕੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀ ਆਨੰਦ ਸਾਹਿਬ ਦਾ ਜਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਸ਼ਕੇ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਬੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ।

ਹੈ ਨਿਕਲਣਾ ਜਾ ਯਹੂਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਮਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰਿਓ ਸਿਰਜਣਹਾਰੋ।

ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਹੋ ਤੇਲ, ਦੇਹੋ ਸੱਜਣ ਅਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਐ ਨਾਨਕ ਸੇ ਦਿਹਾਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸੀਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁਤਨੇਕ। ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦੀ ਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਦੋ ਮਲਿਆਨ ਲੋ ਪਉਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਉ ਖੰਡਾ ਤੇਰੀ ਆਰਤੀ, ਅਨਤਾ ਸਬਦ ਵਾਜੰਤ ਫੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾਏਕ ਤੋਹੀ, ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਪਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ, ਜਾਤੇ ਤੇਰੇ ਨਾਇ ਵਾਸਾ। ਰਾ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਉ ਸਾਕਤ ਹਰ ਸਾਧਨਾ ਜਾਣਿਆ, ਦਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲਾ ਚੁਬੈ ਦੁਖ ਪਾਵ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ, ਅਵਿਨਾਸੀ ਪੂਰਕ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾ ਖਾਟ ਚਲੋ ਹਰ ਲਾਹਾ, ਆ ਗਿਆ ਬਸਨ ਸੋਹਿਲਾ। ਆਉਦ ਘਟੇ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੇ, ਇਹੋ ਰਸ ਅਗਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਹੋ ਸੁਖ ਸਹਿਜੇ,

ਵਾਹਿਗੁਰੂ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਦੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਵ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸ਼ਬਦ ਫਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਤਾਹੇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀਆਂ ਪ੍ਰੀਆਂ ਸੇਜਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਰੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਨਹੀਂ ਛੇੜਿਆ ਉੱਥੇ ਅੰਦਰ ਬੰਦ ਹੈ।

ਉੱਥੇ ਵੀ ਉਹ ਕਨੈਕਟ ਹੀ ਹੁੰਦਾ।

Bye.

네.

Guru. Wahai Guru. Wahai.

0: Guru, Hai Guru, Hai Guru,
1: Hai Guru, Hai Guru, Hai Guru.

Guru, Vaheguru, Vaheguru, Vaheguru.

Guru, Vaheguru, Vaheguru.

do, vai.

Bye.

Vaheguru. Vaheguru. Vaheguru.

Bye.

All right.

ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ।

ਧਿਆਨ ਤਤ ਬੁੱਧ, ਪ੍ਰਭ ਗਏ ਸਿਮਰਨ ਜਪਤਾ ਪੂਜਾ, ਪ੍ਰਭ ਗਏ ਸਿਮਰਨ ਬਿਨਸੈ ਦੂਜਾ, ਪ੍ਰਭ ਗਏ ਸਿਮਰਨ ਤੀਰਥ ਸ਼ਨਾਨੀ, ਪ੍ਰਭ ਗਏ ਸਿਮਰਨ ਦਰਗਹਿ ਮਾਨੀ, ਪ੍ਰਭ ਗਏ ਸਿਮਰਨ ਹੋਏ ਸੋ ਭਲਾ, ਪ੍ਰਭ ਗਏ ਸਿਮਰਨ ਸਫਲ ਫਲਾ, ਸੇ ਸਿਮਰਹੇ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ, ਪ੍ਰਭ ਗਾ ਸਿਮਰਨ ਸਭ ਤੇ ਉੱਚਾ, ਪ੍ਰਭ ਗਏ ਸਿਮਰਨ ਉਦਰੈ ਮੂਚਾ, ਪ੍ਰਭ ਗਏ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਗਏ ਸਿਮਰਨ ਸਭ ਕੇ ਸੁਜੈ, ਪ੍ਰਭ ਗਏ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਗਏ ਸਿਮਰਨ ਪੂਰਨ ਆਸਾ, ਪ੍ਰਭ ਗਏ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦ ਮਾਹੇ ਸਮਾਏ, ਪ੍ਰਭ ਜੀ ਵਸਾਏ ਸਾਧ ਕੀ ਰਸਨਾ, ਨਾਨਕ ਦੰਜਨ ਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਧਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇ ਬਹੁ ਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨੇ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਗੋ ਸਿਮਰੇ ਤਨ ਸਦਬਲਹਾਰੀ, ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੈ, ਪ੍ਰਭ ਗੋ ਸਿਮਰੇ ਤਨ ਆਤਮ ਜੀਤਾ, ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਗੋ ਸਿਮਰੇ ਤਨ ਆਨੰਦ ਘਨੇਰੇ, ਪ੍ਰਭ ਗੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਗੈ ਸਿਮਰਨ ਕਾਰਜ ਪੂਰੇ, ਪ੍ਰਭ ਗੈ ਸਿਮਰਨ ਕਬੂ ਨਾ ਝੂਰੇ, ਪ੍ਰਭ ਗੈ ਸਿਮਰਨ ਹਰ ਗੁਣ ਬਾਨੀ, ਪ੍ਰਭ ਗੈ ਸਿਮਰਨ ਸਹਿਜ ਸਮਾਨੀ, ਪ੍ਰਭ ਗੈ ਸਿਮਰਨ ਨਿਚਲ ਆਸਨ, ਪ੍ਰਭ ਗੈ ਸਿਮਰਨ ਕਮਲ ਵਿਗਾਸਨ, ਪ੍ਰਭ ਗੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇ ਜਨ ਜਿਨ ਕਾਵੋ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਯਾ ਨਿਰੰਕਾਰਾ, ਕਰ ਕਿਰਪਾ ਸਿਆ ਬੁਝਾਇਆ ਨਾਨਕ ਗੁਰ।

ਸਾਸ ਕੀ ਓਟ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਨ ਦਿਨ ਰਾਤ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ

ਹਰ ਨਾਮ ਜਪਤ ਕਾ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ

ਓਟ ਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਓਦ ਪੋਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਾਵ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸਵਨਸੈ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਬਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਵੇਖੇ ਸਰਬ ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੇ ਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਆ ਬਹੁ ਜਤਨਾ ਪੁਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ ਘਟਾਇ ਹਾਂ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਬਹੁ ਉਦਾਸ ਤਪੀਸਰ ਥੀਵੈ ਅਗਨ ਮਾਏ ਹੁਮਤ ਪ੍ਰਾਨ ਕਨਕ ਅਸਵ ਹੈ ਭਰਭੂਮ ਦਾਨ ਨਿਉਲੀ ਕਰਮ ਗ੍ਰਹਿ ਬਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰਗ ਸ਼ਨਾਹੇ ਨਾਨਕ ਗੁਰਮੁਖ ਨਾਮ

ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਠੇ ਅਭਿਮਾਨ ਆਪਤ ਕੋ ਜਾਣੇ ਨੀਚਾ ਸਹੁ ਗਨੀਏ ਸਭ ਤੇ ਉੱਚਾ ਜਾ ਕਾ ਮਨੋਹੇ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਅਬਨੇ ਦੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ।

ਸਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮਿਨ ਜਾਨੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਗੋਏ ਸਰਬ ਧਰਮ ਸ੍ਰੇਸ਼ਟ ਧਰਮ ਅਰਗੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਅਰਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਅਰਕੋ ਦਸਮ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਧਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖਸੂਧ ਬਿਰਧ ਭਾਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਗਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਧ ਭਰਾਤ ਮੀਤ ਬੰਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਗ ਮੁੜ ਅੰਧ ਵਿਆਪੇ ਨਾਨਕ ਕਾਲ ਲਿਓ ਪ੍ਰਭ ਆਪੇ ਆਦ ਅੰਤ ਜੋ ਰੱਖ ਨਹਾਰ

ਤਿਸੇ ਵਿਸਾਰੇ ਮੁਗਤ ਅਜਾਨ, ਸਦਾ ਸਦਾ ਏ ਭੁੱਲਣ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚਾਏ। ਜੋ ਛੱਡਣਾ ਸੋ ਅਸਤਰ ਕਰ ਮਾਤੈ, ਜੋ ਹੋਮਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸਰਾਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਗੁਪਮੈ ਪਤਿਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਨ ਮਾਇਆ, ਸ਼ਬ ਸੁਨਾਹੇ ਕਛ ਕਰੇ ਛਪਾਇਆ।

ਆਪ ਸੁਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਸਰਵਣ ਪਰ ਨਿੰਦਾ ਸੁਨ ਹੈ ਮਿਥਿਆ ਸਰਵਣ ਪਰ ਨਿੰਦਾ ਸੁਨ ਹੈ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਹੀ ਪਾਰ ਵਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੁੱਝੇ ਮਿਥਿਆ ਸਭੇ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਜ ਬਣਾ ਕੇ ਹੋਵੇ ਸੁੱਚਾ ਬਿਰਥਾ ਨਾਮ ਬਿਨਾ ਦਨ ਅੰਧ ਮੁਖਾਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਉ ਅਰਹਿ ਤਵਰ ਕਸ਼ ਅਵਰ ਕਮਾਵਤ ਮਨੈ ਪ੍ਰੀਤ ਮੁਖੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਵਿਦੇਸੇ ਆਪ ਨਾ ਕਰਾਇ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਜਿਸਕੀ ਸਿੱਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਅਬਨਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਬੇਰਾ ਕਿਸੇ ਨੂੰ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭਗਾ ਜਾਨੇ ਆਤਮ ਕੀ ਰਾਹਤ ਜਿਸ ਭਾਵਿਤ ਲੜਦਾਏ ਤਾਂ ਤਰੰਤਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ

ਹਜੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾ ਸ਼ਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ

ਕੈ ਸੰਗ ਆਜਾਰ ਸਹਾਇ ਸਾਧਕ ਸੰਗ ਬਸੇ ਥਾਨ ਉਚਾਇ ਸਾਧੂ ਕੈ ਸੰਗ ਮਹਿਲ ਪਹੁਚਾਇ ਸਾਧਕ ਸੰਗ ਦ੍ਰਿੜੈ ਸਭ ਧਰਮ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਗੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਗੋਬਰ ਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛਰਤ ਰਮੇਲਾ ਜੋ ਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਵਸੈ ਨਾਨਕ ਉਦਰੈ ਸਾਧ ਸੁੰਦਰ ਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਦੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਬ੍ਰਹਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਬਹਿਮਾ ਭੇਦ ਨਾ ਜਾਣੈ ਜੇਤਾ ਸੁਨੇ ਤੇਤਾ ਵਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਛ ਤੇ ਉੱਚੀ ਸਾਧ ਕੀ ਸੋਭਾ ਮੂਛ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰਨਾ ਪੇਖਾ ਇੱਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਬਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਬਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਰ ਰੂਪ ਨਾ ਪੇਖੇ ਨਿਤ ਸਾਦਗੀ ਟਹਿਲ ਸੰਸੰਗੇਤ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰ ਬਲ ਕੀ ਬਾਸਨਾ ਮੰਤਰ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਾਹਤ ਨਾਨਕ ਕੋਟ ਮਦੇ ਕੋ ਐਬ ਐਸਾ ਅਪਰਸ ਵੈਸਨੋ ਸਹਜ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬਹਿ ਨਿਹ ਕਰਮ ਤਿਸ ਵੈਸਨੋ ਗਾ ਨਿਰਮਲ ਧਰਮ ਕਾ ਫਲ ਕੀ ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ ਕੇਵਲ ਭਗਤ ਕੀਰਤਨ ਸੰਗ ਰਾਛੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਦੜੇ ਵਰੇ ਨਾਮ ਜਪਾਵੇ ਨਾਨਕ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗਮੰਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤੁਸ ਭਗਵਤੀ ਕੀ ਪਾਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਰ ਅਰਪੈ ਬਿਸ਼ਨ ਪ੍ਰੀਤ ਹਰਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਾ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਨ ਸਿਮਰਤ ਬੁੱਝੈ ਮੂਲ ਸੁਖਮ ਮੈਂ ਜਾਣੇ ਆ ਸੂਲ ਚੌਹਵਰ ਨਾ ਕਹੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਹਵਰ ਨਾ ਮੈਂ ਜਪੇ ਗਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਹ ਸੰਗ ਪਾਵੈ ਜਨ ਕੋਏ ਕਰ ਕਿਰਪਾਂਤਰ ਉਰਤਾਰੇ ਪਾਸ ਬ੍ਰੇਦ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਆਫਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜ਼ਿਲਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਦਰ ਭਾਏ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋਦਾਸ ਤਰਕੇ ਪ੍ਰਮਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੈ ਧਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਹਰਗ ਤੈਸਾ ਸੋਗ ਸਦਾ ਅਨੰਤ ਨਹੀਂ ਬਿਓ ਤੈਸਾ ਸਵਰਨ ਤੈਸੀ ਸੁਬਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਨ

ਭਾਂਤ ਪ੍ਰਭਤੇ ਪ੍ਰਭਾਏ ਸਮਾਤ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਆ ਪ੍ਰਭ ਸੋਏ ਕਈ ਗੁਣ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਥਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਾਧ ਸਾਧੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਧ ਸਾਧ ਸੰਭਾਰੇ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਈ ਗੋਏ ਨਾਨਕ ਤਿਸ ਬਲਿਹਾਰਨ ਜਲ ਥਲ ਮਹੀ ਅਰਸੋਏ ਅਸ਼ਟਪਦੀ ਕਰਨ ਕਰਾਮਨ ਕਰਨਾ ਜੋਗ ਜੋ ਤਿਸ ਭਾਵੇ ਸੋਈ ਹੋ ਖਿਨ ਮੈਂ ਥਾਪੂ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰਾ ਧਰ ਰਹਾਵੇ ਹੁਕਮੇ ਵਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਮੈਂ ਹੁਕਮੇ ਅਨ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਨੂੰ ਸਾਸ ਤੇ ਰੱਖੈ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਤ ਧਾਰੈ ਆਪ ਕਰੇ ਆਪਣ ਵਿਚਾਰ ਹੈ ਦੁਆਨ ਸੁਨਿਆ ਕਾ ਆਪ ਸੁਮਾਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸਵੀਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਹੋ ਮਾਨੁਕ ਤੇ ਕਿਆ ਹੋਏ ਆਵੈ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚਾ ਜੇ ਜਾਣਤ ਆਪਨ ਆਪ ਬਚਾ ਪਰ ਮੈਂ ਭੁੱਲਾ ਦੈ ਦਸਤਾਵੈ ਨਿਮਖ ਮਾਏ ਚਾਰ ਕੁੰਡ ਫਿਰ ਆਵੈ ਕਰ

ਗਰੇ ਜਗਦੀਸ਼ ਜੀਓ ਬਿਨ ਸਭ ਦਿਸਕੀ ਰਾਸ ਖਟਖਟ ਪੂਰਨ ਬ੍ਰਹਮ ਪ੍ਰਗਾਸ ਆਪਣੇ ਬਣਤਾ ਬਰਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾ ਬਾਲ ਨਾਹੀ ਸਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਬੰਥੀਓ ਕਬੂ ਊਚ ਨੀਚ ਮਹਿ ਬਸਾ ਕਬੂ ਸੋਗ ਹਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਪ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੈ ਬਾ ਭਾਂਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਦਰਬਾਰ ਕਬੂ ਹੋਏ ਬਹੇ ਬਟ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੇ ਤਿਵਹੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਰ ਕਬੂ ਮੋਹ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸੇ ਸਾਧਕ ਮੁਗ ਗਿਆਨ ਕਬੂ ਕੀਟ ਹਸਪਤੰਗ ਹੋਏ ਜੀਆ ਅਨੁਕ ਜੋਨ ਭਰਮੈ ਭਰਮੀਆ ਨਾਨਾ ਰੂਪਜ ਸਵਾਂਗੀ ਦਿਖਾਵੈ ਜਿਉ ਪ੍ਰਭਾਵੈ ਤੇ ਮੈਨੂੰ ਚਾਵੈ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤ ਇਕਰੰਗ ਸਦਾ ਵਸੇ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸਤ ਜੋਤ ਸਮਾਨਾ ਮਿਟ ਗਏ ਗਵਨ ਪਾਏ

ਬਾਅਦ ਅਸ਼ਟਪਦੀ ਸੰਤਗੁਰ ਦੁਖਨ ਆਰ ਜਾ ਘਟਾਏ ਸੰਤਗੁਰ ਦੁਖਨ ਜਮਤੇ ਨੇ ਛੁਟੇ ਸੰਤਗੁਰ ਦੁਖਨ ਸੁਖ ਸਭ ਜਾਏ ਸੰਤਗੁਰ ਦੁਖਨ ਨਰਕ ਮੈਂ ਪਾਏ ਸੰਤਗੁਰ ਦੁਖਨ ਮਾਤੋਏ ਮਲੀਨ ਸੰਤਗੁਰ ਦੁਖਨ ਸੋ ਬਾਤੇ ਹੀਨ ਸੰਤਗੁਰ ਤੇ ਕੋ ਰਖਣਾ ਗੋਏ ਸੰਤਗੁਰ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨੰਦਕ ਭੀਤਰਾ ਸੰਤ ਕੈ ਦੁਖਨ ਦੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲਾਏ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤੋ ਕੀ ਗਾ ਥਾਂ ਕੋ ਨਾਹੇ ਨਾਨਕ ਸੰਤ ਭਾਵੇ ਥਾਂ

Aber dann ska bi hoye mokha sanga dukhi sada apaveta sanga dukhi kise ka nahi meta sanga dukhi ko dan lage sanga dukhi ko sab tyag gaye sanga dukhi ma ahankari sanga dukhi sada bekari sanga dukhi janma mare sanga dukh na suta tara sanga dukhi ko nahi thao nanak sanba vetha laye milaye sanga dukhi advite tuta sanga dukhi kite kaaj na pahuncha sanga dukhi ko dhyan parmaiye sanga dukhi ujad paiye ਸੰਗਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮਿਰਤਾ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਛ ਨਾ ਹੈ ਆਪਨ ਵੀ ਜਾਪੇ ਹੀ ਖਾਹੇ ਸੰਗੇ ਦੁਖੀ ਕਾ ਅਵਰ ਨਾ ਰੱਖਣ ਹਾਰ ਨਾਨ ਸੰਭਾਵੇ ਤਾਲਾਏ ਉਬਾਰ ਸੰਗਾ ਦੁਖੀ ਇਉਂ ਮਿਲ ਲਾਏ ਜੋ ਜਲ ਵੀ

ਨਾਨਕ ਤਿੰਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁੱਜਾ ਹੈ, ਤਿਸਕੀ ਜਾਨੋ ਦ੍ਰਿਸ਼ਨਾ ਬੁੱਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤਿਉਹਾਰ ਜਿੰਦ ਰਹਿਤ। ਅੰਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ। ਇਹ ਕੁਪਰ ਜਨ ਕੀ ਆਸਾ, ਤਿਸਕੀ ਕਟੀਏ ਜਮਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਦਿਸੇ ਨਾ ਲਾਗੇ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰਾਇ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸਿਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ। ਨਾ ਕਿਸ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਆਨੰਦ ਦ੍ਰਿਸ਼ਟ, ਆਗਿਆਗਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਉਥਾਪ। ਅਵਿਨਾਸ਼ੀ ਨਾਇ ਕਿਛ ਘੱਟ, ਧਾਰਨ ਧਾਰ ਰਿਓ ਬ੍ਰਹਿਮੰਡ। ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਿਨ ਮੰਤ। ਪ੍ਰਭ ਗੇ ਸੇਵਕ ਸਗਲ ਉਧਾਰਨ, ਪ੍ਰਭ ਗੇ ਸੇਵਕ ਦੂਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰਗਾ ਸ਼ਬਦ ਜਪਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਨੂੰ ਕਿਰਪਾ ਕਰੇ ਬੜਭਾਗੈ। ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿੰਨ ਪੁਰਖੋ ਊਤਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਗੈ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸਤੇ ਉਪਜੈ ਤੇ ਸਮਾਏ ਸਮਾਏ, ਵੇ ਸੁਖ ਨਿਧਾਨ ਉਨਹੂ ਬਨਿਆਏ। ਆਪ ਸੁਖ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ ਸਰੋ। ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ। ਜਾ ਕੇ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ। ਰਾਸ਼ਟਰਪਤੀ ਟੂਟੀ ਗਾਂਢਨ ਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ। ਸਗਲ ਕੀ ਜਨਤਾ ਜਿਸਮਰ ਮਾਹੇ, ਦਿਸੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸੀ ਬ੍ਰਭ ਆਪੇ ਆਪ। ਆਪਨ ਕੀਆ ਕਛੂ ਨਾ ਹੋਏ, ਜੇਸੋ ਪ੍ਰਾਣੀ ਲੋਛੈ ਕੋਏ।

ਨਹੀਂ ਗੁਰ ਚਰਨ ਲਗਤ ਨਸਤਾਰਾ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜੋ ਮਾਹ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਰੰਗੀ ਬਾਛੋ ਧੂਰ ਨਾਨਕੀ ਹਰ ਲੋਚਾਵੂਰ ਮਨ ਮੁਰ ਕਾਹੇ ਬਿਰ ਲਾਈਐ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੈ ਸੋਈ ਸੁਖਮਾਨ ਭੁੱਲਾ ਕਹੇ ਫਿਰੇ ਅਜਾਨ ਕਵਨ ਬਸਤ ਆਈ ਤੇਰਾ ਸੰਗ ਲਪਟਾ ਰਹੇ ਰਸ ਲੋਭੀ ਬਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ

ਚਰਨ ਸਾਧ ਗਏ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਪਰ ਜਾਈਏ ਗੁਰਬਾਨ, ਸਾਧ ਸੇਵਾ ਬਟਭਾਗੀ ਪਾਈਐ, ਸਾਧ ਸੰਗਨ ਕੀਰਤਨ ਗਾਈਐ, ਅਨਕ ਬਿਗੰਦੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਚਾਖੈ, ਓਟ ਗਹੀ ਸੰਤੇ ਅੰਦਰ ਆਇਆ, ਸਰਬ ਸੁਖ ਨਾਨਕ ਦੇ

ਨਾਨਕ ਮੰਦ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਥਾਂਕ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸਵੁਰਗਾ ਗਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਬਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੇਂ ਸੇ ਤੇ ਗੁਣ

ਦਾ ਕਹਿ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦਗਿਨੋ ਵਿਸਥਾਰ ਪ੍ਰਭ ਬਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰੇ ਪੂਰਨ ਸਭ ਠਾਏ ਨਾਨਾ ਬਿਦਗਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੂਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤਿਗਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤਿਗਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤ ਨਾਨ ਗੁਰ ਤੇ ਪਾਈ ਸਤ ਭਜਨ ਸਾਧੁ ਉਪਦੇਸ਼ ਸਤਿ ਜਨ ਜਾਗੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝਿਆ ਜੈ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਗਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸ੍ਰਿਸ਼ਟ ਕੋ ਜਿਸਕੀ ਸਰਸੋ ਕਰਨੇ ਹਾਰ ਬਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾ ਜਿਨ ਬੁਝਾ ਤਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਓਏ ਦਾਤੇ ਤੋਂ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋ ਬਟ ਭਾਗੀ ਜਨਗਾ ਸੰਗ ਏਕਲ ਵਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਾ ਸਾ ਸੇਵਦਾਰ ਦਰਸ਼ਨ ਸਾ ਸਤ ਵੇਖਣ ਹਾਰ ਨਾਮ ਸਾ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨ ਹਾਰ ਗੋ ਸਾ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾ ਸੁਰੂ ਬਿਰਦੇ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪੁਰਬ ਆਇਆ ਤਤ ਗਿਆਨ ਤਸ ਮਨ ਪ੍ਰਗਟਾਇਆ ਬਹਿਤੇ ਨਿਰਭਉ ਬਸਾਨਾ ਸਿਵ ਜਾ ਤਸ ਮਾਏ ਸਮਾਨਾ ਬਸਤਮਾ

ਸੋ ਸੇਵਕ ਜਿਤਿਆ ਪ੍ਰਭ ਧਾਰੇ ਨਾਨਕ, ਸੋ ਸੇਵਕ ਸਾਧ ਸਾਧ ਸੰਭਾਰੇ, ਆਪਣੇ ਜਨਕਾ ਪਰਦਾ ਢਾਕੇ, ਆਪਣੇ ਸੇਵਕ ਹੀ ਸਰਵਰ ਰਾਖੈ, ਆਪਣੇ ਦਾਸ ਕੋ ਦੇਵ ਬਿਠਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਹੀ ਆਪਦ ਰਾਖੈ, ਤਾਂ ਕਿ ਕਦਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭਨੀ ਸੇਵਾ ਲਾਇਆ ਨਾਨਕ, ਸੋ ਸੇਵਕ ਦੈ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰਾਇਆ, ਨਸਕਰ ਕੋਟ ਲਾਖੇ ਜਿਸਕਾ ਸਾਸ ਨਾ ਕਾਟ ਤੇ ਆਪ ਤਾਕੂ ਰਾਖ ਦੇਖ ਰਹਾ ਹਾਥ, ਮਾਨਸ ਜਤਨ ਕਰਤ ਬਹੁ ਭਾਂਤ ਕਰਤ ਬਿਰਥੇ ਜਾਤ ਬਾਰੇ ਨਾ ਰਾਖਿਆ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤੇ ਮੰਤੰਤਰ ਪੀਐ, ਨਾਮ ਰਤਨ ਜਨ ਗੁਰਮੁਖ ਪਾਇਆ, ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਗਾ ਸੰਗ ਨਾਮ ਰਾਜੋ ਜੰਤਰ ਬਤਾਨੇ, ਮੰਦਰ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਭਤ ਨਾਮ, ਕਹੁ ਨਾਨਕ ਜਨ ਕੈ ਸਤਕਾਮ, ਬੁੱਲੋ ਜਸ ਜਿਹਬਾ ਦਿਨ ਰਾਤ, ਪ੍ਰਭ ਨੇ ਜਨ ਕਿੰਨੀ ਦਾਤ, ਕਰੇ ਭਗਤਾਤਮ ਕੈ ਚਾਏ, ਪ੍ਰਭ ਨੇ ਸਿਉ ਰਹਿ ਸਮਾਏ, ਜੋ ਹੋਵਾ ਵਸੋ ਜਾਣੇ, ਪ੍ਰਭ ਨੇ ਗਾਉ ਕੁਮ ਸ਼ਾਨੇ, ਤਿਸਕੀ ਮਹਿਮਾ ਕੌਣ ਮਖਾਨੋ ਤਿਸਕਾ।

ਜਾਣੋ ਆੜ ਵੈਰ ਪਰ ਬਸੇ ਸੂਰੇ ਕਹੋ ਨਾਨਕ ਸੇਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮੰਤਨ ਬਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਪਾਪ ਮਿਟਾਵੇ ਅਬਰ ਸਿਆਨ ਸਗਲੀ ਛਾਟ ਤਿਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਵੋ ਤਿਸਕਾ ਸੰਗ ਸੁਦਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰੂ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰ ਨਾਮ ਉਚਰਾ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਹਾਇ

ਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁੱਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਬੈ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁਕਾ ਨਿਰਭਉ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾ ਤਿਨ ਕਿਰਪਾ ਧਾਰੀ ਸਾ ਸਿੰਘ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਰੀ ਮੋਹੀ ਆਪਣੀ ਚਰ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂ ਰੰਗ ਭਏ ਪ੍ਰਗਾ ਸਾਧ ਗਏ ਸੰਗ ਰਜ ਰਚਨਾ ਬਰੀਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੈ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਮਰ ਭਾਵ ਸਮੀਤ ਬਿਸਾਰੋ ਸ਼ਰਨ ਕਮਲ ਹਿਰਦਮੈ ਉਰਧਾਰੋ ਕਰਨ ਕਾਲ ਸੋ ਪ੍ਰਭ ਸਮਰੱਥ ਦ੍ਰਿੜਗਰ ਗਹੋ ਨਾਮ ਅਰਬਤ ਏ ਧਨ ਸੰਚੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਉੜਤਾ ਮੈਂ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕੋ ਨਿਧ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨੁਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਰਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਚ ਬਨਾਨ ਦਰਗੇ ਪਰਵਾਨ ਮਨ ਪ੍ਰਬੁੱਧੋ ਹਰ ਕੇ ਨਾਏ ਦੈਤ ਸਥਾਪਿਤ ਆਵੈ ਠਾਏ ਤਾਗੋ ਬਿਗਨਾ ਲਾਗੈ ਕੋਏ ਜਾਗੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਵਿਨ ਸੇ ਪੂਰਨੋ ਆਸ ਭਗਤ ਪਾਇਆਤਮ ਬਰਗਾਸ ਜਿਤ ਕਰ ਜਾਏ ਬਸੇ ਬਨਾਸੀ ਗਵਨਾਨ ਕਾਟੀ ਜੰਫਾਸੀ ਤਦ ਵਿਚਾਰ ਕਹੇ ਜਨ

ਰਜੋ ਸੁੱਤ ਸੇ ਤਿਹਾਦ ਜਿਸ ਭਾਵਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਕੇ ਰਾਜ ਦਸਕੀ ਆਸਨਾ ਬਿਰਥੀ ਜਾਏ ਸੇਵਾ ਕੋ ਸੇਵਾ ਪਨਿਆਈ ਹੁਕਮ ਬੂਜ ਪਰਮ ਬਦਬਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਸ

ਸਰਬਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਦਿਨ ਮੈਂ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ

ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਕ ਤਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਣ ਆਪੇ ਖਣਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭਗੇ ਮਦ ਅਲਿਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੈ ਤਾਲਾ ਇਸ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਉਰਾ ਕਹਾਓ ਕਿਨੈ ਕੁਛ ਕਰਾ ਆਪ ਭਲਾ ਕਰਤੂ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਬਹੁਤ ਬਹੁਤ ਆਪਣੇ ਸੰਗਰਾਜ ਤਾਂ ਕਿ ਗਤਬਿੰਦ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਾਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਰਦਾ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪਰ ਸਾਧ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਓ ਜਨ ਕਹਿ ਸੰਗਚਿਤ ਆਵੈ ਨਾਓ ਆਪ ਮੁਕਤ

ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਰੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂਦ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਰਨਯੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਰਿਵੀ ਖੇ ਮਹਾਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇਆ ਸਥਾਨ ਬਹੁਰ ਨਾ ਹੋਵੇ ਆਵਣ ਜਾਨ ਅਰਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ

ਕਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵਾਂ ਪਾਰ

ਹਰਿ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋ।

ਦਹਨਮ ਗਾ ਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ

ਜਾਈ ਤੀਰਥ ਨਾਵਾਂ ਜੇ ਤਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤੀਸਰ ਠੇ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾਈ ਕੁਦਾਤਾ ਸੋ ਮੈਂ ਵਿਸਰ ਨਾ ਜਾਈ।

ਸਤਿਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਿਲੇ ਸੁਮਲ ਪੱਖ ਖਾਹੇ।

ਵਖਾਣ ਜਿਨ ਇਹ ਲਿਖੇ ਤੈਸਰ ਨਾਹੇ ਜਿਵ ਜਿਵ ਜਿਵ ਫਰਮਾਏ ਤਿਵ ਤਿਵ ਪਾਹੇ ਜੇਵ ਫੁਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾ ਆਵੈ ਨਾਹੀ ਕੋ ਥਾਉ

ਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ

ਸੌਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼

ਸੰਸਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸਵ ਪਰਮ ਰਹਿਤ ਅਭੂਤ ਅਲਾਖਿਆ ਭੇਸ

ਭਾਗ ਤਨੇਤਰ ਗੁਰ ਸਿਮਰਤ ਪ੍ਰਾਣ ਸਾਹ ਤਰਨਾਵ ਹੀ ਬਹੁ ਚਿਤ ਮਦ ਪਰ ਸ਼ੰਤ ਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨੇ ਅਭੰਗ ਉਪਮਾ ਅਨੰਗ

ਕਿਆ ਪੰਜ ਭਰਮ ਹੈ, ਕਿਆ ਭਿਜ ਲੋਕ ਹੈ, ਕਿਆ ਦਿੱਤ ਸੁੱਖ ਹੈ, ਕਿਆ ਵਤੂਤ ਵਰਨ ਹੈ, ਕਿ ਵਿਭੂਤ ਕਰਨ ਹੈ, ਕਿ ਰਾਜ ਪ੍ਰਭ ਹੈ, ਕਿ ਧਰਮ ਤੁਝਾ ਹੈ, ਕਿਆ ਸੋਕ ਵਰਨ ਹੈ, ਕਿ ਸਰਬਾਇਆ ਭਰਨ ਹੈ।

ਕਰਕੀਂਦਾ ਹੈ। ਅਨੇਕੋਂ ਤੋਂ ਰੰਗ ਹੈ, ਭੇਦ ਹੈ, ਭੰਗ ਹੈ, ਅਜੀ ਜੋਲ ਨਿਵਾਜ ਹੈ, ਗਨੀ ਮੁਲਖ ਰਾਜ ਹੈ, ਨਿਰੁਕਤ ਸਰੂਪ ਹੈ, ਤਿਰਮੁਕਤ ਵਿਭੂਤ ਹੈ, ਪਰਭੁਗਤ ਪ੍ਰਭਾ ਹੈ, ਸੁਜੁਗਤ ਸੁਧਾ ਹੈ,

ਸੰਤ ਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਹ ਤਲ ਕਲਾਮ ਹੈ ਕੇ ਸਹਿਬ ਦਿਮਾਗ ਹੈ ਕੇ ਹੁਸਨੈਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹਾਂਤ ਹੈ ਕੇ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕੇ ਹੁਸਨੈਲ ਜਮਾਲ ਹੈ ਗਰੀ ਬੁਲ ਖਿਰਾਜ ਹੈ ਗਰੀ ਬੁਲ ਨਿਵਾਜ ਹੈ ਹਰੀ ਫੁਲ ਸਿਖਨ ਹੈ ਹੀਰਾ ਸੁਰਫਿਕਨ ਹੈ ਕਲੰਕੰ ਪਰਨਾਸ ਹੈ ਸਮਹ ਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜੈ ਕ੍ਰਹੀਮ ਹੈ ਸਮਹ ਤੁਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪਰਨਾਸ ਹੈ ਬਿਹ ਤੁਲ ਨਿਵਾਸ ਹੈ

ਅਣਠਟ ਅਪਾਰ ਆਡੀਸ ਧਰਮ ਅਤ ਢੀਠ ਕਰਮ ਅਨਬਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ਾਂਤ ਵੈ ਪ੍ਰਸਾਦ ਕਰੁਣਾਲਿਆ ਹੈ ਅਰ ਕਾਲਿਆ ਕਲ ਖੰਡਨ ਹੈ ਮਹਿ ਮੰਡਨ ਹੈ ਜਗਤੇ ਸੁਰ ਹੈ ਪਰਮੇਸੁਰ ਹੈ।

ਨਹੀਂ ਤ੍ਰਿਤ ਹੈ। ਅਮਤੇਸੁਰ ਹੈ ਪਰਮੇਸੁਰ ਹੈ, ਕ੍ਰਿਤਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲ ਕਾਇਕ ਹੈ, ਵਿਸ਼ਵੰਪਰ ਹੈ, ਕਰੁਣਾਲਯ ਹੈ,

ਨਿਵਾਯੁ ਕਉ ਬਦਾਨ ਕਉ ਪੂਜਿਤ ਹੈ ਪਸ ਕਉ ਮਿਰਤਾਨਕ ਪੂਜਨ ਤਾਯੁ ਕੁਰ ਕਿਰਿਆ ਵਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ ਹਮਰੀ ਕਰੋ ਵਾਸ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

ਧਰੋ ਲਿਖਿਆ ਆ ਇੱਕ ਫਿਰੇ ਘਰੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮਾਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਗੁਰਬਾਣੀ ਦਾ ਉਚਾਰਨ ਕਰਦਿਆਂ ਹੋਇਆਂ, ਗੁਰਬਾਣੀ ਸਰਵਣ ਕਰਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸਵਾਲ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਵਾਲੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਤੀ ਜਿਨਸੀ ਨੰਗੀ ਕੁਦਰਤੀ ਜਹਾਨ ਕੁਦਰਤ ਨੇ ਕਿਹਾ ਕੁਦਰਤੀਆਂ ਮਾਨ ਅਪਮਾਨ ਕੁਦਰਤ ਪਾਉਣ ਪਾਣੀ ਵਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ ਕਾਦਰ

ਚੰਡ ਪਾਏ ਵੇਖ ਲੋ ਕਰ ਸਕਰ ਜਾਏ ਰੋਟਿਆ ਕਾਰਨ ਪੁਰੇ ਤਾਲਾ ਪੁੱਛਣ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਉਣ ਸਿਤਾਰਾ ਜੀ ਰਾਮ ਨਿਰਭਉ ਨਿਰਕਾਸ਼ ਨਾਮ ਜਗ ਕੇ ਅਸਕਲ ਜਾਨ ਸੇਵਕ ਸੇਵਕ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਛੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੀ ਜੋ ਮਾਧੀ ਅਰਦਾਸ ਹੈ ਉਹ ਕਥਾ ਦੀ ਸਮਾਪਤੀ ਤੋਂ ਬਾਅਦ ਹੋਣੀ ਹੈ। ਆਪ ਜੀਆਂ ਨੇ 9 ਵਜੇ ਤੋਂ ਪਹਿਲਾਂ ਜਿਹੜੀਆਂ ਸੰਗਤਾਂ ਨੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਲਈ 9 ਵਜੇ ਤੋਂ ਪਹਿਲਾਂ ਗੁਰੂ ਦਰਬਾਰ ਵਿੱਚ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ ਆਓ ਸਾਰੀ ਸੰਗਤ ਗੁਰੂ ਫਤਿਹ ਬੁਲਾਓ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ

ਘਟ ਘਟ ਅੰਤਰ ਸੋਈ ਰੇ, ਨਾਨਕ ਦਾਸ ਤਾ ਕੀ ਸਰਨਾਈ, ਜਾਤੇ ਬ੍ਰਥਾ ਨਾ ਕੋਈ ਰੇ, ਜੁਗ ਹੋ ਜੁਗ ਅਟਲ।

ਸੁਭਾਏ ਮਾਣ ਗੁਰੂ ਸਵਾਰੀ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ।

ਕਰ ਦੇ ਕੀਰਤਨ। ਨਿਰੰਤਰ ਇੱਕ ਰਸ ਸਾਹਿਬਾਂ ਦੀ ਪਾਵਣ ਹਜ਼ੂਰੀ ਅੰਦਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਗੁਰੂ ਕੀ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਣ ਬੁਝੇ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ। ਸਾਹਮਣੇ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ।

ਕੱਟੀਐ ਇੱਕ ਜਨਮ ਨਹੀਂ ਅਨੇਕਾਂ ਜਨਮਾਂ ਦੀ ਲੱਗੀ ਹੋਈ ਮੈਲ ਮਾਲਨ ਅਵਰਣ ਵਕਸ਼ੇਪ ਇਹ ਲੈ ਜਾਂਦੀ ਹੈ। ਅੰਦਰੋਂ ਜੀਵ ਨਿਰਮਲ ਹੋ ਜਾਂਦਾ, ਬਾਹਰੋਂ ਨਿਰਮਲ ਹੋ ਜਾਂਦਾ। ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣ। ਵੱਡਿਆ ਭਾਗਾਂ ਵਾਲੇ ਉਹ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦਰਗਾਹੀ ਫੁਰਮਾਨ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਸਵਾਰੀ ਸੰਗਤ ਜੀ ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਣ ਅੰਗ 817 ਅਤੇ 818 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਪੰਚਮ ਗੁਰਦੇਵ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ। ਬਿਲਾਵਲ ਮਹੱਲਾ ਪੰਜਵਾ। ਪੰਚਮ ਗੁਰਦੇਵ ਮਹਾਰਾਜ ਅਜੈ ਗੰਗ ਜਲ ਟਲ ਸਿੱਖ

ਗੁਰ ਅਰਜਨ ਸਿਰ ਛਤਰ ਆ ਪਰਮੇਸ਼ਰ ਦੀਓ ਦੇਵਪੁਰੀ ਮੈਂ ਗਇਓ ਆ ਪਰਮੇਸ਼ਵਰ ਪਾਇਓ ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਇਓ ਰਹਿ

ਸਾਇਨ ਅਬਿਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ। ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਉ ਤੀਜਾ ਬੋਲ ਜੇ ਨੇਤਰੀ ਸਤਿਗੁਰ ਪੇਖਣਾ ਨੇਤਰਾਂ ਦੇ ਨਾਲ ਗੁਰੂ ਦੇ ਦੀਦਾਰ ਸਰਵਣੀ ਸੁਣਨਾ ਗੁਰ ਨਾਉ ਤਾਂ ਕੰਨਾਂ ਦੁਆਰੇ ਗੁਰੂ ਜੀ ਦੇ ਜਾਪ ਨੂੰ ਜਪਦੇ ਰਹਿਣਾ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਹੋਰ ਵੀ ਸਾਨੂੰ ਅੰਮ੍ਰਿਤ ਬਾਣੀ ਚੋਂ ਪ੍ਰਾਪਤ ਹੋਣੇ ਨੇ ਹਰ ਹਰ ਹਰ ਆਰਾਧੀ ਹੈ ਵੀ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ ਉਸ ਮੇਰੇ ਵਾਹਿਗੁਰੂ ਜੀ ਦੀ ਆਰਾਧਨਾ ਕਰੀਏ ਭਾਵ ਕਿ ਉਹਦੇ ਜਾਪ ਨੂੰ ਜਪੀਏ। ਗਰੀਬ ਨਿਵਾਜ ਜਾਪ ਜਪਣ ਦਾ ਲਾਭ ਕੀ ਹੈ ਤਾਂ ਮਹਾਰਾਜ ਕਹਿੰਦੇ ਹੋਈਐ ਆਰੋਗ ਵੀ ਕੰਚਨ ਵਰਗਾ ਸਰੀਰ ਹੋ ਜਾਵੇਗਾ ਰੋਗਾਂ ਦੀ ਕੱਟ ਰੋਗਾਂ ਤੋਂ ਖਲਾਸੀ ਹੋ ਜਾਵੇਗੀ ਦੁੱਖੜਿਆਂ ਦਾ ਨਾਸ਼ ਹੋ ਜਾਵੇਗਾ। ਹਰ ਹਰ ਹਰ ਆਰਾਧੀਐ ਹੋਈਐ ਆਰੋਗ ਰਾਮ ਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ।

ਜਿਸ ਵੇਲੇ ਉਹਦੀ ਆਰਾਧਨਾ ਹੁੰਦੀ ਉਹ ਕਿਰਪਾ ਦੇ ਘਰ ਵਿੱਚ ਆ ਜਾਂਦਾ ਜੇ ਤਾਂ ਗਰੀਬ ਨਿਵਾਜ ਇੰਨੀ ਵੱਡੀ ਕਿਰਪਾ ਕਰਦੇ ਜੇ ਮਹਾ ਪਾਕੜ ਪ੍ਰਭ ਕੱਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ। ਸਤਿਗੁਰੂ ਗਰੀਬ ਨਿਵਾਜ ਹੀ ਕਿਰਪਾ ਕਰਦੇ ਨੇ, ਮਨ ਤਨ ਪ੍ਰਭ ਆਰਾਧੀ ਹੈ, ਮਿਲ ਸਾਧ ਸਮਗ ਸਾਧ ਸੰਗਤ ਵਿੱਚ ਆ ਕੇ ਵੱਡੀ ਕਿਰਪਾ ਮਿਲ ਜਾਂਦੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂ ਕੇ ਕਾਸਟ ਹਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਕੀ ਅੰਮ੍ਰਿਤ ਬਾਣੀ ਤੇ ਅਨੇਕਾਂ ਅਨੇਕਾਂ ਪ੍ਰਮਾਣ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਾਧ ਸੰਗ ਆਰਾਧਨਾ ਹਰ ਨਿਧ ਅਪਾਰ ਜੋ ਹਰੀਦਾਤਾ ਹੈ, ਸਮੂਹ ਗੁਣਾਂ ਦਾ ਸਮੁੰਦਰ ਹੈ ਜਿਹਦੇ ਪਾਰ ਉਰਵਾਰ ਦਾ ਅੰਤ ਨਹੀਂ ਜੇ ਆਉਂਦਾ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਵੀ ਉਹਦੇ ਜਾਪ ਨੂੰ ਹਮੇਸ਼ਾ ਜਪਿਆ ਕਰੀਏ।

ਸਾਰੇ ਪਦਾਰਥ ਜਿਹੜੇ ਨੇ ਵਾਹਿਰੇ ਵਾਹਿਗੁਰੂ ਜੀ ਦੇ ਘਰ ਵਿੱਚ ਨੇ ਮਿਲਦਿਆਂ ਉਹਨਾਂ ਨੂੰ ਦੇਰੀ ਨਹੀਂ ਲੱਗਦੀ, ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਹਮੇਸ਼ਾ ਹੀ ਅਰਾਧਨਾ ਕਰਦੇ ਨੇ। ਭਗਤ ਅਰਧ ਹੈ ਏਕ ਰੰਗ, ਜਿਹੜੇ ਰੱਬ ਦੇ ਪਿਆਰ ਵਾਲੇ ਨੇ ਰੰਗ ਕੇ ਪ੍ਰੇਮ ਦੇ ਨਾਲ ਮੇਰੇ ਸਤਿਗੁਰੂ ਮਹਾਰਾਜ ਜੀ ਦੀ ਇਬਾਦਤ ਕਰਦੇ ਨੇ। ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ, ਰਾਮ ਨਾਮ ਤਨ ਸੰਚਿਆ ਜਮ ਨਾਹੀ ਸੁਮਾਰ, ਜਾਕਾ ਨਹੀਂ ਸੁਮਾਰ, ਜਿਸ ਮੇਰੇ ਵਾਹਿਗੁਰੂ ਜੀ ਦੇ ਪਾਰ ਉਰਵਾਰ ਦਾ ਅੰਤ ਨਹੀਂ ਆਉਂਦਾ ਉਹਦੀ ਅਰਾਧਨਾ ਕਰਦੇ ਨੇ। ਇਸ ਕਰਕੇ ਗਰੀਬ ਨਿਵਾਸ ਜੀ ਨੇ ਸਾਧ ਸੰਗਤ ਦੀ ਭਾਰੀ ਉਪਮਾ ਕੀਤੀ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਲਿਖਿਆ ਜੇ, ਭਾਈ ਸਾਹਿਬ ਜੀ ਕਹਿੰਦੇ ਮਾਨ ਸਾਰ ਹੰਸ ਸਾਧ ਸੰਗ ਪਰਮ ਹੰਸ। ਸੁਣਦੇ ਹਾਂ ਵੀ ਮਾਨ ਸਰੋਵਰ ਹੈ, ਪਰ ਦਰਸ਼ਨ ਕਿੰਨੇ ਕੀਤੇ ਨੇ? ਬਾਹਰਲੇ ਮਾਨ ਸਰੋਵਰ ਤੇ ਹੰਸ ਜਾਂਦੇ ਨੇ, ਪਰ ਜਿਹੜਾ ਗੁਰੂ ਦਾ ਮਾਨ ਸਰੋਵਰ ਹੈ, ਸਾਧ ਸੰਗਤ ਦਾ ਮਾਨ ਸਰੋਵਰ ਹੈ, ਇਸ ਮਾਨ ਸਰੋਵਰ ਤੇ ਪਰਮ ਪਰਮ ਪਰਮ ਤੋਂ ਭਾਵ ਵੱਡੇ ਤੱਤ ਬੇਤਾ ਗੁਰਸਿੱਖ ਗੁਰਮੁਖ ਪਿਆਰੇ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ। ਮਾਨ ਸਾਰ ਹੰਸ ਸਾਧ ਸੰਗ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚੱਲ ਆਵਈ। ਧਰਮ ਦਾ ਘਰ ਹੈ ਗੁਰਦੁਆਰਾ, ਔਰ ਧਰਮ ਦੀ ਧੁਰਾ ਹੈ ਧਰਮਸ਼ਾਲਾ ਚੱਲ ਆਵਹੀ। ਭਾਈ ਸਾਹਿਬ ਜੀ ਕਹਿੰਦੇ ਇਸ ਕਰਕੇ ਵੀ ਹਮੇਸ਼ਾ ਸਾਧ ਸੰਗਤ ਵਿੱਚ ਕਦਮ ਕਦਮ ਚੱਲ ਕੇ ਆ, ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦੀ ਬਹੁਤੀ ਅਪਾਰ ਕਿਰਪਾ ਵਰਤਦੀ ਹੈ। ਮਾਨ ਸਾਰ ਹੰਸ ਸਾਧ ਸੰਗ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚੱਲ ਆਵਹੀ। ਪੁੱਤ ਮੁਕ ਤਾਲ ਆਹਾਰ ਦੁਤੀਆ ਨਾਸਤ, ਕਿਸੇ ਨੇ ਪੁੱਛਿਆ ਵੀ ਉਸ ਮਾਨ ਸਰੋਵਰ ਤੇ ਪਤਾ ਹੈ ਵੀ ਮੋਤੀ ਨੇ ਉੱਥੇ ਹੰਸ ਜਾ ਕੇ ਚੁੱਕਦੇ ਨੇ, ਪਰ ਭਾਈ ਸਾਹਿਬ ਜੀ ਜਿਹੜਾ ਸਾਧ ਸੰਗਤ ਦਾ ਮਾਨ ਸਰੋਵਰ ਹੈ, ਇੱਥੇ ਆ ਕੇ ਪ੍ਰਾਣੀ ਨੂੰ ਕੀ ਮਿਲਦਾ ਹੈ? ਤੁਸੀਂ ਪਰਮ ਹੰਸ ਗੁਰਸਿੱਖ ਕਹਿੰਦੇ ਉਹਨਾਂ ਨੂੰ ਕਿਹੜੀ ਪ੍ਰਾਪਤੀ ਹੁੰਦੀ ਹੈ? ਤਾਂ ਭਾਈ ਸਾਹਿਬ ਜੀ ਕਹਿੰਦੇ ਮਾਨ ਸਾਰ ਹੰਸ ਸਾਧ ਸੰਗ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚੱਲ ਆਵਹੀ। ਉਤ ਮੁਕ ਤਾਲ ਆਹਾਰ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ। ਵੀ ਉੱਧਰ ਤੇ ਮੋਤੀ ਨੇ, ਇੱਧਰ ਗੁਰੂ ਦਾ ਸ਼ਬਦ ਹੈ, ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਜਾਂਦਾ ਜੇ, ਇਹ ਸੰਗਤ ਦੀ ਵਡਿਆਈ ਹੋਇਆ ਕਰਦੀ ਹੈ। ਉਹ ਤਖੀਰ ਨੀਰ ਨਿਰਵਾਰੋ ਕੈ ਬਖਾਨੀਅਤ, ਇਹ ਚੁੰਝ ਵਿੱਚ ਖੂਬੀ ਹੈ। ਜਿਸ ਵੇਲੇ ਚੁੰਝ ਦੁੱਧ ਚ ਮਾਰਦਾ, ਦੁੱਧ ਫਟ ਜਾਂਦਾ, ਦੁੱਧ ਖਾਂਦਾ, ਫੁੱਟੀਆਂ ਬਣ ਜਾਂਦੀਆਂ ਨੇ, ਪੀਂਦਾ ਨਹੀਂ ਹੈ, ਉਹ ਫੁੱਟੀਆਂ ਨੂੰ ਖਾਂਦਾ ਹੈ, ਪੀਣਾ ਲਿਕੁਇਡ ਹੋ ਜਾਂਦਾ ਹੈ, ਪਾਣੀ ਵੱਖ ਕਰ ਜਾਂਦਾ ਹੈ। ਇਸ ਮਾਨ ਸਰੋਵਰ ਤੇ ਕੀ ਹੈ? ਉਹ ਤਖੀਰ ਨੀਰ ਨਿਰਵਾਰੋ ਕੈ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਵੀ ਇਸ ਮਾਨ ਸਰੋਵਰ ਤੇ ਦੁਰਮਤੀਆ ਆ ਜਾਵੇ ਤੇ ਗੁਰੂ ਇੰਨੀ ਵੱਡੀ ਰਹਿਮਤ ਕਰਦਾ ਜੇ ਉਹਨੂੰ ਗੁਰਮਤ ਦੀ ਦਾਤ ਗੁਰੂ ਬਖਸ਼ ਦਿੰਦਾ, ਉਹ ਗੁਰਮਤ ਦਾ ਧਾਰਨੀ ਬਣ ਜਾਂਦਾ ਹੈ। ਸਾਧ ਸਮਾਗੇ ਸਾਧ ਸੰਗਤ ਦੀ ਵਡਿਆਈ ਹੈ। ਚੌਥਾ ਬੋਲ ਭਾਈ ਸਾਹਿਬ ਜੀ ਲਿਖਦੇ ਨੇ, ਉਤ ਬਾਗ ਹੰਸ ਬਣਸ ਦੁਬਦਾ ਨਾ ਮੇਟ ਸਕੇ। ਬੜਾ ਹੀ ਪਿਆਰਾ ਬੋਲ ਜੇ, ਕਹਿੰਦੇ ਹੰਸ ਦੀ ਸ਼ਕਲ ਵਰਗਾ ਬਗਲਾ ਹੈ, ਹੰਸ ਦੀ ਸ਼ਕਲ ਵਰਗਾ ਬਗਲਾ ਹੈ, ਬਿਲਕੁਲ ਚਿੱਟਾ ਹੈ, ਪਰ ਹੰਸ ਕੋਲੇ ਸਮਰੱਥਾ ਨਹੀਂ ਜੇ ਵੀ ਬਗਲੇ ਨੂੰ ਆਪਣੇ ਸ਼ੁਭ ਗੁਣ ਦੇ ਦੇਵੇ। ਬਗਲਾ ਤੇ ਡੱਡੀਆਂ ਮੱਛੀਆਂ ਕੀੜੇ ਮਕੌੜੇ ਖਾਂਦਾ ਜੇ, ਸ਼ਕਲ ਬਿਲਕੁਲ ਮਿਲਦੀ ਜੁਲਦੀ ਆਪਸ ਵਿੱਚ ਦੋਨਾਂ ਦੀ, ਪਰ ਹੰਸ ਕੋਲੇ ਸਮਰੱਥਾ ਨਹੀਂ ਹੈ, ਇਹ ਤਾਕਤ ਨਹੀਂ ਹੈ ਵੀ ਬਗਲੇ ਨੂੰ ਆਪਣੇ ਵਾਲੇ ਗੁਣਾਂ ਨਾਲ ਨਿਵਾਜ ਦੇਵੇ। ਪਰ ਇਸ ਮਾਨ ਸਰੋਵਰ ਤੇ, ਸਾਧ ਸੰਗਤ ਰੂਪੀ ਮਾਨ ਸਰੋਵਰ ਤੇ, ਇਤ ਕਾਗ ਪਾਗ ਸਮ ਰੂਪ ਕੇ ਮਿਲਾਵਹੀ। ਇਤ ਕਾਗ, ਕਾਗ ਤੋਂ ਭਾਵ ਕਾਂ,
ਕਾਲੇ ਕਾਂ ਵਰਗੇ ਜੀਵ ਜਿਹੜੇ ਕਪਟੀ ਤੇ ਛਲੀਏ ਨੇ, ਇਤ ਕਾਗ ਪਾਗ ਸਮ ਰੂਪ ਕੇ ਮਿਲਾਵ ਹੀ, ਤੇ ਜਦੋਂ ਸੰਗਤ ਵਿੱਚ ਆ ਜਾਂਦੇ ਗੁਰੂ ਇੰਨੀ ਵੱਡੀ ਕਿਰਪਾ ਕਰ ਜਾਂਦੇ ਨੇ, ਮੇਰੇ ਗਰੀਬ ਨਿਵਾਜ ਕਾਲੇ ਕਾਂ ਵਰਗੀ ਬਿਰਤੀ ਵਾਲਿਆਂ ਨੂੰ ਆਪਣਾ ਰੂਪ ਦਿੰਦੇ ਨੇ, ਰੂਪ ਆਪਣੇ ਸ਼ੁਭ ਗੁਣਾਂ ਨਾਲ ਨਿਵਾਜ ਦਿੰਦੇ ਨੇ। ਇਹ ਸਾਧ ਸੰਗਤ ਦੀ ਬਰਕਤ ਹੈ। ਗਰੀਬ ਨਿਵਾਜ ਸਾਧ ਸੰਗਤ ਵਿੱਚ ਨਾਮ ਜਪਣ ਕਰਕੇ ਹੋਰ ਕੀ ਹੁੰਦਾ ਹੈ? ਤਾਂ ਅਗਲੇ ਬੋਲ

ਨਿਕਟ ਨਾ ਜਾਇਓ ਹਦੂਤ। ਕਹਿੰਦਾ ਨਾ ਭਾਈ ਉੱਥੇ ਨਾ ਜਾਇਓ ਜਿੱਥੇ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ, ਨਾ ਤੁਹਾਡਾ ਛੁਟਕਾਰਾ ਹੈ ਨਾ ਮੇਰਾ ਛੁਟਕਾਰਾ ਹੈ। ਜਿਸ ਵੇਲੇ ਤੁਸੀਂ ਸੋਹਲਾ ਸਾਹਿਬ ਜੀ ਦੇ ਅੰਮ੍ਰਿਤ ਵਚਨ ਪੜ੍ਹਦੇ ਹੋ ਤਾਂ ਰੱਖਿਆ ਦੇ ਸ਼ਬਦ ਗੁਰਸਿੱਖ ਪੜ੍ਹਦੇ ਨੇ, ਸੋਰਠ ਰਾਗ ਦਾ ਸ਼ਬਦ ਗੁਰਸਿੱਖ ਪੜ੍ਹਦੇ ਨੇ, ਸੋਰਠ ਮਹੱਲਾ ਪੰਜਵਾਂ ਗੁਰ ਕਾ

ਲੱਜਾਏ ਮਾਣ ਹੋ ਕੇ ਸ਼ਰਮਸ਼ਾਰ ਹੋ ਕੇ ਭੱਜ ਜਾਂਦਾ ਹੈ, ਨੇੜੇ ਨਹੀਂ ਆਉਂਦਾ, ਜੰਮ ਲੱਜਾਏ ਕਰ ਭਾਗਾ। ਇਹ ਗੁਰੂ ਦੇ ਸ਼ਬਦ ਦੀ ਵਡਿਆਈ ਹੁੰਦੀ ਹੈ, ਗੁਰੂ ਦੇ ਸ਼ਬਦ ਦੀ ਮਹਿਮਾ ਅਪਰਾਪਾਰ ਹੈ। ਦੂਰ ਤੇ ਜੰਮ ਭਾਗਾ, ਸੁਣ ਕੇ ਜੰਮ ਕੇ ਦੋਤ ਨਾਏ ਤੇਰਾ ਛੱਡ ਜਾਏ। ਗੁਰੂ ਸਵਾਰੀ ਸੰਗਤ ਜੀ, ਨਾਮ ਜਪਣ ਵਾਲੀ ਬਖਸ਼ੀ ਹੋਈ ਰੂਹ ਦਾ ਤੇ ਪ੍ਰਤਾਪ ਹੀ ਐਸਾ ਹੁੰਦਾ ਜੇ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਜਮ ਨੇੜੇ ਨਹੀਂ ਆਉਂਦਾ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ, ਉਹਦੇ ਜਸ ਨੂੰ ਕਰਿਆ ਕਰ। ਇੱਥੋਂ ਤੱਕ ਜਿਹੜੇ ਰੱਬ ਦੇ ਪਿਆਰੇ ਜਸ ਕਰਨ ਵਾਲੇ ਨੇ ਨਾ, ਅਗਰ ਉਹਨਾਂ ਨੂੰ ਜੀ ਸਤਿਕਾਰ ਆਦਰ ਮਾਣ ਕੀਤਾ ਜਾਵੇ ਤੇ ਜਮ ਤਾਂ ਵੀ ਨੇੜੇ ਨਹੀਂ ਆਉਂਦਾ। ਜੇ ਕੋ ਜੀਓ ਕਹੇ ਉਹਨਾਂ ਕਹੋ, ਪਉ ਜਮ ਕੀ ਤਲਬ ਨਾ ਹੋਈ। ਆਮ ਗੱਲ ਹੈ ਜੀ, ਫਲਾਣੇ ਬੰਦੇ ਨੂੰ ਤਲਬ ਕਰ ਲਿਆ, ਤਲਬ ਕਹਿੰਦੇ ਜਮਾਂ ਦੇ ਤਲਬ ਨਹੀਂ ਹੋ ਸਕਦਾ, ਜਮਾਂ ਦੇ ਵਸ ਨਹੀਂ ਪੈ ਸਕਦਾ। ਕਦੋਂ? ਉਚਰਤ ਗੁਣ ਗੋਪਾਲ ਜਸ, ਜਿਸ ਵੇਲੇ ਮੇਰੇ ਵਾਹਿਗੁਰੂ ਜੀ ਦੇ ਜਸ ਨੂੰ ਕੀਤਾ, ਸਾਧ ਸਮਾਗਮ ਵਿੱਚ ਆ ਕੇ ਗੁਰੂ ਕੀ ਕਿਰਪਾ ਦੁਆਰੇ ਜਪਿਆ ਹੈ। ਰਾਮ ਨਾਮ ਜੋ ਜਣ ਜਪੈ, ਅਨ ਦਿਨ ਸਦ ਜਾਗੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਮੇ ਹੋਏ ਰਾਮ ਜੀ ਦੇ ਨਾਮ ਨੂੰ ਜਿਹੜਾ ਸੇਵਕ ਜਪਦਾ ਹੈ, ਅਣ ਦਿਨ ਸਦ ਜਾਗੈ, ਦਿਨ ਰਾਤ ਗੁਰੂ ਦੇ ਸ਼ਬਦ ਵਿੱਚ ਜਾਗਦਾ ਹੈ। ਉਹਦਾ ਸੁੱਤਾ ਹੋਇਆ ਮਨ ਜਾਗ ਪੈਂਦਾ, ਸੋਝੀ ਆ ਜਾਂਦੀ ਹੈ, ਸੰਸਾਰ ਮਿਥਿਆ ਮਿਥਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਯਾਦ ਆਉਂਦੇ ਨੇ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗਣਾ ਹੋਇਆ। ਮਾਤ ਪਿਤਾ ਸੁਤ ਬੰਧ ਜਨ, ਹਿਤ ਜਾ ਸਿਓ ਕੀਨਾ। ਜੀਓ ਛੂਟਿਓ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਤ ਕੋ ਵਿਵਹਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਫਿਰ ਉਹ ਪਿਆਰਾ ਗੁਰਸਿੱਖ ਅੰਦਰੋਂ ਜਾਗ ਜਾਂਦਾ, ਜਗਤ ਵੱਲੇ ਵੇਖਦਾ ਹੈ। ਇਹ ਜਗਤ ਸਾਰਾ ਝੂਠਾ ਹੀ ਪ੍ਰਤੀਤ ਹੁੰਦਾ ਹੈ। ਜਿੱਥੇ ਮਨ ਕਰਕੇ ਜਾਗਦਾ ਹੈ, ਉੱਥੇ ਆਪਣੀ ਸੁਰਤ ਨੂੰ ਵੀ ਜਗਾਉਂਦਾ ਹੈ। ਜਿੱਥੇ ਸੁਰਤ ਨੂੰ ਜਗਾਉਂਦਾ ਹੈ, ਉੱਥੇ ਅੰਮ੍ਰਿਤ ਵੇਲੇ ਵੀ ਨੀਂਦ ਵਿੱਚੋਂ ਜਾਗਦਾ ਹੈ। ਜਿੱਥੇ ਅੰਮ੍ਰਿਤ ਵੇਲੇ ਵੀ ਜਾਗਦਾ ਹੈ, ਉੱਥੇ ਕਿਤੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਭਿੰਨੀ ਰਹਿ ਨੜੀਏ, ਚਾਮਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਉੱਥੇ ਅੰਮ੍ਰਿਤ ਵੇਲੇ ਜਾਂ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਹੈ। ਜਾਗਣਾ ਜਾਗਣ ਨਿਕਾ, ਹਰ ਕੀਰ ਤਨ ਮਹਿ ਜਾਗਣਾ। ਜਾਗਦੇ ਵਿਕਾਰੀ ਵੀ ਨੇ, ਚੋਰ ਵੀ ਨੇ, ਪਰ ਗੁਰੂ ਦੇ ਪਿਆਰਿਆਂ ਦਾ ਜਾਗਣਾ ਚੰਗਾ ਹੁੰਦਾ ਜੇ। ਕਿਉਂ? ਉਹ ਤਾਂ ਜਪਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆਏ ਨੇ, ਉਹ ਸੇਵਕ ਜਿਹੜੇ

ਕਹਿੰਦੇ ਨਜ਼ਰ ਲੱਗ ਗਈ ਨਜ਼ਰ। ਸਾਹਿਬ ਕਹਿੰਦੇ ਫਲਾਨਾ ਕਹਿੰਦਾ ਤੰਤਰ ਆ ਗਿਆ, ਮੰਤਰ ਆ ਗਿਆ, ਤੁਸੀਂ ਸਿਆਣੇ ਗੁਰਸਿੱਖ ਬੈਠੇ ਹੋ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਇਹਦੇ ਨਾਲ ਕਿਹੜਾ ਮੰਤਰ ਹੋਵੇਗਾ, ਮੂਲ ਮੰਤਰ ਹੈ ਮੇਰੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਬਖਸ਼ਿਆ, ਜਿਹਦੇ ਸਾਹਮਣੇ ਕੋਈ ਚੀਜ਼ ਅੜ ਨਹੀਂ ਸਕਦੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਕਰਦਾ, ਜੋ ਜੋ ਮੇਰੇ ਗੁਰੂ ਅੱਗੇ ਬੇਨਤੀ ਕਰਦਾ ਉਹ ਪ੍ਰਵਾਨ ਹੋ ਜਾਂਦੀ ਜੇ। ਇਸ ਕਰਕੇ ਮਹਾਰਾਜ ਜੀ ਕਿਰਪਾ ਕਰਦੇ ਗੁਰਦੇਵ, ਜਿਹੜੇ ਗੁਰੂ ਦੇ ਮੰਤਰ ਨੂੰ ਗੁਰ ਮੰਤਰ, ਮੂਲ ਮੰਤਰ, ਮਾਲਾ ਮੰਤਰ, ਜਪ ਸਾਹਿਬ ਜਪਦੇ ਨੇ, ਕੋਈ ਚੀਜ਼ ਉਹਨਾਂ ਨੂੰ ਪੋਹ ਨਹੀਂ ਸਕਦੀ, ਗੁਰੂ ਉਹਨਾਂ ਨੂੰ ਆਪ ਰੱਖ ਲੈਂਦਾ ਜੇ। ਮੇਰੇ ਕਿਰਪਾਲੂ ਦਾ ਤਾਰ ਜੀ ਦੇ ਅੰਮ੍ਰਿਤ ਬਚਨ ਨੇ ਆਪਣੇ ਬਾਲਕ ਆਪ ਰੱਖਿਆ ਨਾ, ਪਾਰ ਬ੍ਰਹਮ ਗੁਰਦੇਵ ਸੁਖ ਸਾਂਤ ਸਹਿਜ ਆਨੰਦ ਭਈ ਪੂਰਨ ਭਈ ਸੇਵ, ਸੁਖ ਸਹਿਜ ਆਨੰਦ ਭਏ, ਸੁਖ ਸਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ, ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਗ ਮਿਟਾਏ ਜੀ ਵਾਲਿਆਂ ਜਾਕਾ ਵੱਡ ਪ੍ਰਤਾਪ, ਦੁੱਖ ਹਮਾਰੇ ਬਖਸ਼ੀਅਨ ਆਪਣੀ ਕਲ ਤਾਰੀ, ਮਨ ਬਾਂਛਿਤ ਫਲ ਦਿੱਤੀਅਨ ਨਾਨਕ ਬਲਿਹਾਰੀ। ਗੁਰੂ ਦੇ ਜਾਪ ਨਾਲ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ। ਤਾਂ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਚਾਖ ਨਾ ਲੱਗੇ,

ਕਰਦੇ ਨੇ ਕਾਮ ਅਤੇ ਕ੍ਰੋਧ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਉਹ ਨਾ ਪਾਸ ਦੁਆਸ ਨਾ ਪਟੀਆ, ਜਿਨ ਅੰਤਰ ਕ੍ਰੋਧ ਚੰਡਾਲ, ਇਹਨੂੰ ਚੰਡਾਲ ਮੰਨਿਆ, ਕੋਲ ਨਾ ਜਾਈਏ, ਸੱਜੇ ਖੱਬੇ ਕੰਨੀ ਖਸਕਾ ਜਾਈਏ। ਕਾਮ ਕ੍ਰੋਧ, ਅਗਲਾ ਬੋਲਿਆ ਮਦ, ਨਸ਼ਾ, ਹੰਕਾਰ, ਮਾਣ ਵਡਿਆਈ ਚਾਹੁੰਦਾ ਜੀਵ, ਮੋਹ ਬੜਾ ਤਕੜਾ ਪ੍ਰਬਲ ਮੋਹ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਕਾਮ ਵੀ ਵਸ ਆ ਜਾਂਦਾ, ਕ੍ਰੋਧ ਵੀ ਵਸ ਆ ਜਾਂਦਾ, ਹੰਕਾਰ ਵੀ ਖਤਮ ਹੋ ਜਾਂਦਾ, ਫਿਰ ਵਡਿਆਈ ਦਾ ਭੁੱਖਾ ਨਹੀਂ ਰਹਿੰਦਾ, ਮੋਹ ਬੜਾ ਪ੍ਰਬਲ ਹੈ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ, ਤੇ ਮੋਹ ਐਸਾ ਪ੍ਰਬਲ ਹੈ, ਮੋਹ ਕਰਕੇ

ਨਿਵਾਜ ਇਹ ਦੁੱਖਾਂ ਦਾ ਸਮੁੰਦਰ ਹੈ ਮੋਹ। ਇਸ ਮੋਹ ਦੇ ਵਿੱਚ ਜੀ ਪੈ ਕੇ ਬੜੇ ਬੜੇ ਵੱਡੇ ਕਸ਼ਟ ਸਹਾਰਦਾ ਹੈ। ਪਰਿਵਾਰ ਦਾ ਕੁਟੰਬ ਦਾ ਤੇ ਮੋਹ ਹੁੰਦਾ ਹੀ ਹੈ, ਕਾਰੋਬਾਰ ਦਾ ਮੋਹ ਬੜਾ ਤਕੜਾ ਹੁੰਦਾ ਜੇ, ਹੋਰ ਪਦਾਰਥਾਂ ਦਾ ਬੜਾ ਮੋਹ ਤਕੜਾ, ਜਿਹਨੂੰ

ਤਰੈ ਪਾਰ ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ ਸਮੂਹ ਵਿੱਚ ਬਹੁਤੇ ਜੀਵ ਜਿਹੜੇ ਡੁੱਬ ਜਾਂਦੇ ਨੇ। ਏਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ। ਕੋਈ ਕੋਈ ਵਿਰਲੇ ਗੁਰਮੁਖ ਗੁਰਸਿੱਖ ਨੇ ਜਿਹੜੇ ਮੋਹ ਤੋਂ ਨਿਰਲੇਪ ਹੋ ਜਾਂਦੇ ਨੇ। ਤਾਂ ਗਰੀਬ ਨਿਵਾਜ ਜੀ ਕਹਿੰਦੇ ਗੁਰੂ ਦੇ ਸ਼ਬਦ ਬਾਰੇ ਸਿੱਖ ਕੁਟੰਬ ਕਬੀਲੇ ਵਿੱਚ ਰਹਿੰਦਾ ਹੋਇਆ ਹੀ ਨਿਰਲੇਪ ਹੋ ਜਾਂਦਾ ਹੈ, ਕਾਮ ਤੋਂ, ਕ੍ਰੋਧ ਤੋਂ, ਹੰਕਾਰ ਤੋਂ, ਮਾਣ ਤੋਂ, ਮੋਹ ਤੋਂ ਬਿਣਸੇ ਇਹਨਾਂ ਨੂੰ ਆਪਣੇ ਵੱਸ ਕਰ ਲੈਂਦਾ ਹੈ ਤੇ ਜ਼ੋਰ ਨਹੀਂ ਪਾਉਂਦੇ। ਅਵਰ ਪੰਚ ਹਮ ਇੱਕ ਜਣਾ ਕਿਉਂ ਕਰ ਰਾਖੈ ਕਰ ਬਾਹਰ ਮਨਾ, ਮਾਰੇ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਣਾ, ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬਿਖਮ ਕਣਾ।

ਅੱਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਮੇਰੇ ਗਰੀਬ ਨਿਵਾਜ ਕਿਰਪਾਲੂ ਕਿਰਪਾ ਜੀ ਦੀ ਕਿਰਪਾਲੂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਆਨੰਦ ਉਹਨਾਂ ਦੇ ਜੀਵਨ ਵਿੱਚ ਆਨੰਦ ਆ ਜਾਂਦਾ। ਕਹਿਣ ਵਾਸਤੇ ਤਾਂ ਆਨੰਦ ਬਹੁਤ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਭਾਈ, ਆਨੰਦ ਤੇ ਗੁਰੂ ਤੋਂ ਮਿਲਦਾ, ਕਹਿਣ ਕਰਕੇ ਆਨੰਦ ਥੋੜੀ ਹੁੰਦਾ ਹੈ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰਹਿ ਪਿਆਰਿਆ ਕਰ ਕਿਰਪਾ, ਕਿਲ ਵਿਖ ਕੱਟੇ ਗਿਆਨ ਅੰਜਣ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਉਸ ਆਨੰਦ ਵਿੱਚ ਮਗਨ ਮਸਤ ਹੋ ਜਾਂਦੇ ਨੇ ਮਸਤ, ਤੇ ਜਦੋਂ ਮਸਤ ਹੁੰਦੇ ਨੇ ਰਸ ਰਾਮ, ਫਿਰ ਰਮੇ ਹੋਏ ਰਾਮ ਜੀ ਦੇ ਨਾਮ ਚ ਉਹਨਾਂ ਨੂੰ ਰਸ ਆਉਂਦਾ ਹੈ। ਰਾਮ ਰਸ ਪੀਆ ਰੇ, ਜਿਹ ਰਸ ਵਿਸਰ ਗਏ ਰਸ ਔਰ, ਰੰਗ ਕੇ ਪ੍ਰੇਮ ਪੈਦਾ ਹੈ, ਨਾਨਕ ਸਰਨਗ ਹੈ। ਮੇਰੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋ ਗਈ ਹੈ। ਉਚਰਤ ਊਚ ਅਪਾਰ ਅਗਣਤ ਹਰ, ਸਭ ਜੀ ਜਿਸ ਹਾਥ, ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰਾ ਸਾਥ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਜਿਹੜਾ ਸਾਰਿਆਂ ਤੋਂ ਉੱਚਾ ਜੀ ਦੇ ਪਾਰ ਵਾਰ ਪਾਰਾ ਉਰਵਾਰ ਦਾ ਅੰਤ ਨਹੀਂ ਆਉਂਦਾ, ਸਾਰੇ ਜੀਵਾਂ ਦੀ ਡੋਰ ਜਿਸ ਦੇ ਹੱਥ ਵਿੱਚ, ਜੇ ਊਚ ਅਪਾਰ ਅਗਣਤ ਹਰ, ਸਭ ਜੀ ਜਿਸ ਹਾਥ, ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰਾ ਸਾਥ। ਮੈਂ ਉਸ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਸਭ ਜੀ ਦੇ ਹੱਥ ਵਿੱਚ ਹੈ ਅਤੇ ਅੰਗ ਸੰਗ ਰਹਿਣ ਵਾਲੇ ਨੇ। ਇੱਕ ਹੋਰ ਬੋਲ ਵੀ ਆਉਂਦੇ ਨੇ, ਜਲਣ ਬੁਝੀ ਸੀਤਲ ਭਏ, ਰਾਖੇ ਪ੍ਰਭ ਆਪ, ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ। ਭਾਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਜਲਣ ਬੁਝੀ ਅੰਦਰ ਸ਼ਾਂਤੀ ਆ ਜਾਂਦੀ ਹੈ, ਸੀਤਲ ਠੰਡਾ ਠਾਰ ਹੋ ਜਾਂਦਾ ਹੈ, ਰਾਖੇ ਪ੍ਰਭ ਆਪ, ਤੇ ਮੇਰੇ ਵਾਹਿਗੁਰੂ ਸ਼ਰਨ ਪਿਆ ਨੂੰ ਆਪ ਰੱਖ ਲੈਂਦੇ ਨੇ। ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ, ਭਾਈ ਜਿਹਦਾ ਵੱਡਾ ਪ੍ਰਤਾਪ ਹੈ ਨਾ, ਉਹਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਣਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸਵਾਮੀ। ਉਹ ਮੇਰਾ ਦਿਆਲੂ ਤੇ ਕਿਰਪਾਲੂ ਹੋ ਗਿਆ ਪੂਰਾ, ਪੂਰੇ ਨੂੰ ਜਦੋਂ ਧਿਆ ਦਿੱਤਾ। ਸਾਹਿਬਾਂ ਦੇ ਹੋਰ ਬੋਲ ਬੜੇ ਪਿਆਰੇ ਨੇ, ਮਾਤ ਪਿਤਾ ਬੰਧਪ ਤੂੰ ਹੈ, ਤੂੰ ਸਰਬ ਨਿਵਾਸ, ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ। ਜਿਹਦਾ ਨਿਰਮਲ ਜਸ ਹੈ, ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ, ਜੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦੀਦ ਨੇ ਦੀਦਾਰ ਬਖਸ਼ੇ ਨੇ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ, ਅੰਮ੍ਰਿਤ ਬਾਣੀ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ। ਲੋਕ ਸੁਖੀਏ ਪਰ ਲੋਕ ਸੋਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ, ਆਓ ਰਲ ਮਿਲ ਕੇ ਗੁਰੂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਕਰਨਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂਗ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਜੁਗ ਦੀ ਖਿਮਾ ਬਖਸ਼ਣਾ ਬੜੀ ਸੋਹਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਤੀਤ ਹੋਵੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਜੋ ਸਾਈਕਲਿੰਗ ਰੇਸ ਵਾਸਤੇ ਸੰਗਤਾਂ ਜਾ ਰਹੀਆਂ ਹਨ ਆਪ ਜੀ ਦੇ ਸੱਚੇ ਪਾਤਸ਼ਾਹ ਅੱਗੇ ਮੰਗਦੇ ਹਨ ਕਿਰਪਾ ਕਰਨੀ ਆਪ ਜੀ ਨੇ ਰਾਹ ਪੈਂਦੇ ਸਹਾਈ ਹੋਣਾ ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਵੀ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੇ ਤਬੈ ਚਲਾਇਓ ਪੰਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਇਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਨਾਲ ਹੀ ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਇਸ ਵੇਲੇ ਉਹਨਾਂ ਦੇ ਮਾਧੀ ਅਰਦਾਸ ਹੋਣੀ ਹੈ। ਆਪ ਜੀ ਗੁਰੂ ਦਰਬਾਰ ਵਿੱਚ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਦਿਆ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਕੰਬ ਵਾ ਕੰਦੜੇ ਜੇ ਲਾ ਕਿੰਨਾ ਸਾਮੀ ਤੋਲਾ

ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਓਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਓਵਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸੀ ਸਹਿਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸੁਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠਿਉ ਪਾਈ ਵੇਖਾ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੁ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾਏ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤਵਲੇ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਣ ਮੰਦ ਸੁਣੈ ਜੁਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਸਰਕਾਰ ਸੁਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਤਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾਂ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹੋ ਸੁਣੈ ਹੱਥ ਵੇ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾ ਸੁਰਤ ਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋਹ ਝੂਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੁਣ ਪੰਜ ਪਰਵਾਹ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾਇਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਦ ਨਰਿੰਦ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾਏ ਤਾਂ ਕੇ ਰੂਪ ਨਾ ਕਥਨੇ ਜਾਹੇ ਨਾਏ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਸੇ ਮਨ ਮਾਹੇ ਤਿੱਥੈ ਭਗਤ ਵਸੇ ਕਹਿ ਲੋ ਕਰੇ ਆਨੰਦ ਸਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਣ ਮਤ ਵੇਦ ਵਿਥਿਆਰ ਪਾਉ ਖਲਾਗਣ ਤਪ ਤਾਉ ਭਾਂਡਾ ਭਾਉ ਅੰਮ

ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ।

ਮਹਾਰਾਜ ਜੀ ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜਬ ਖਾਨਾ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਦਰ ਕਰਦੇ ਪ੍ਰੀਤਵਾਨ ਭਾਈ ਜਗਦੀਪ ਸਿੰਘ ਬੀਬੀ ਚਿਤਵਨ ਕੌਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬੇਟੇ ਸੱਚੇ ਪਾਤਸ਼ਾਹ ਸੁਗੇਲ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਬੱਚੀ ਸਿਮਾਉਣ ਕੌਰ ਦੇ ਸੱਚੇ ਪਾਤਸ਼ਾਹ ਜੀ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆ ਪਰਸੋਂ ਰੋਜ਼ ਤੋਂ ਸਮੂਹ ਪਰਿਵਾਰ ਵੱਲੋਂ ਤੁਰਕੀ ਬਾਣੀ ਦੇ ਸ੍ਰੀ ਖੰਡਪਾ ਸਾਹਿਬ ਰੰਭ ਕਰਵਾਏ ਸਨ। ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਪਾਤਸ਼ਾਹ ਦੀ ਕਿਰਪਾ ਕਰਨੀ ਜੀ ਉਹ ਸਮੁੱਚੀ ਬਾਣੀ

ਧਨ ਦੁਆਰਾ ਸੇਵਾਵਾਂ ਸਫਲੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਸੱਚੇ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਭਰਿਆ ਹੱਥ ਰੱਖਣਾ, ਸੇਵਾਵਾਂ ਸਫਲੀਆਂ ਕਰਨੀਆਂ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ, ਪਰਲੋਕ ਪਰਦੇ ਕਜਨੇ। ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋਸ਼ ਕਹਿ ਨਾਮ, ਵਾਹਿਗੁਰੂ ਵਾਹਿਗੁਰੂ ਜਪੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਤਾ ਮਾਤਾ ਕੀ ਆਸੀਸ, ਨਿਮਖ ਨਭ ਸਰੋ ਤੁਮਕੋ ਹਰ ਹਰਿ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਗੁਰੂ ਪਿਆਰੀ ਸਾਧ ਸਿੰਘ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਜੋ ਕਿ ਸਮੂਹ ਗਿੱਲ ਪਰਿਵਾਰ ਵੱਲੋਂ ਆਪਣੀ ਬੱਚੀ ਸਮੂਹ ਕੌਰ ਦੇ ਜਨਮ ਦਿਨ 'ਤੇ ਪਰਸੋਂ ਰੋਜ਼ ਤੋਂ ਸ਼੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਸਨ। ਅੱਜ ਸਭ ਤੋਂ ਪਹਿਲਾਂ ਸ਼੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਹੋ ਚੁੱਕੀ ਹੈ। ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ ਗਈ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਗੁਰਬਾਣੀ ਕੀਰਤਨ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਬੱਚੀ ਨੂੰ ਸਮੂਹ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣ। ਸੋ ਇੱਥੇ ਹੀ ਹੁਣ ਸਮਾਪਤੀ ਹੈ ਜੀ। ਗੁਰੂ ਕੇ ਲੰਗਰ ਤਿਆਰ ਹੈ, ਆਪ ਜੀ ਨੇ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਰ ਮੱਲਾ ਤੀਜਾ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨਾ ਹੋ ਗਈ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੇ ਪਉ ਉਪਜ ਪੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਉ ਹਮੈ ਤ੍ਰਿਸ਼ਨਾ ਮਾਰ ਮੰਤ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਪਉ ਪਉ ਸਭ ਤਿਸਦਾ ਸੋ ਸੱਚ ਵਰਤੇ ਸੰਸਾਰ ਸਲੋਕ ਮਹੱਲਾ ਤੀਜਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰਵੇਲ ਵਰਸ ਬਰਾਹੋ ਆਪ ਖੜੋਵੈ ਆਪ ਆਪ ਖੜੋਵੇ ਆਪ ਕਰ ਆਪੀਣੇ ਆਪਾਹੋ ਗੁਰਮੁਖ ਸੇਵਾ ਥਾਂਏ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਹੀਂ ਕੋ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਭਾਉਂਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ ਤਿਤ ਨਿਬੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵੇ ਕੀਤੀ ਲਹਾਂ ਸੁਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚ ਅਮਰ ਚਲਾਇਉਣ ਕਰ ਸੱਚ ਫੁਰਮਾਣ ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ ਅਗੰਮ ਗੋਚਰ ਅਲਖ ਹੈ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਆਪੇ ਦੋਏ ਭਾ ਚੜੀਅਸ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨਕੋਰ ਸਾਧ ਭਲੇ ਅਣਨਾਤਿਆਂ ਚੋਰਾਂ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏਂਦਾ ਜਗ ਧੰਦੇ ਲਾਇ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਦਿਸ ਇਹੋ ਮਨ ਧਾਵਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚਤੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦੇ ਹਟਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਟ ਹੋਆ ਵਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਣ ਕਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੋ ਭੇਦਾਂ ਸੇ ਬਨ ਦੇਹੋਂ ਬਗਾ ਤਪੇ ਘਣਾ ਕਾਲਿਆ ਕਾਲੇ ਬਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਭਾਏ ਖੁਆਇਨ ਹੋਮੇ ਵਿੱਚ ਵਿਆਪੈ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੂਟੜੀਆਂ ਦੀਵਾਨ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨ ਗੰਧੋ ਚੰਦਨ ਖੌਲੀਏ ਪੀ ਸਾਹੂ ਸਿਉਂ ਪਾਣ ਨਾਨਕ ਕੂੜੇ ਕਤਿਆ ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਬੁਰਗੋਂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿਨੀ ਸੁਣ ਕੇ ਮੰਨਿਆ ਹੋ ਤਿਨਾ ਵਿੱਠੋਂ ਕੁਰਬਾਣ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੇ ਝਗੜਾ ਪਾਇਓ ਝਗੜੇ ਜਗ ਮੋਇਆ
ਗੁਰਮੁਖ ਝਗੜ ਚੁਕਾਇਓਨ ਇੱਕੋ ਰਬ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸਲੋਕ ਮਹੱਲਾ ਪਹਿਲਾ ਸਤਿਗੁਰ ਭਿਖਿਆ ਦੇਹ ਮੈਂ ਤੂੰ ਸਮਰੱਥ ਦਤਾਰ ਹਉਮੈ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਅਹਿਨਿਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਇਹ ਬਿਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆਂ ਜਿੱਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੋ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋਂ ਬਲਿਹਾਰੀ ਤਿਨਕੋ ਸਿਫਤ ਜਿਨ੍ਹਾਂ ਦੇ ਬਾਤ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ

ਸਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਕਰਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਾਂ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰਨਾ ਜਾਪੈ ਚੰਦ ਜਹਿ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਸਾਰ ਪੜ ਪੜ ਪੰਡਿਤ ਕਰਹਿ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਬਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੇ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਬਛੁਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀ ਹੈ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ੍ਹਾਂ ਕੇ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਿਨ ਸੇਵਾ ਗੁਣ ਰਵਾ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲੇ ਬਸੰਤੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲੇ ਸਭ ਮੌਲੀਏ ਤਿਸੇ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲੇ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਏ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਹੀਏ ਸਚਕਾਰ ਕਮਾਵੈ ਦੂਜੀ ਕਾਰੇ ਲੱਗਿਆ ਫਿਰ ਜੋ ਨੀ ਪਾਵੈ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੈ ਗੁਰ ਕੇ ਸ਼ਬਦ ਸਲਾਹੀਏ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿਤਨ ਆਵਹੀ ਮਹੱਲਾ ਦੂਜਾ ਜਾਂ ਸੁਖ ਤਾਂ ਸੋਹਰਾਵਿਓ ਦੁੱਖ ਪੀ ਸਮਾਲੇ ਓਏ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ ਹੋਂ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਿਆਲ ਅਗੰਮ ਹੈ ਆਪੇ ਲਹਿ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲਹਿ ਛਡਾਈ ਨਾਨਕ ਵਿਹ ਪਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਵਤਰਾਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨ ਕਬਹੂ ਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜੈਬੇ ਕਹੋ ਕਿਆ ਕਰੋ ਅਭਾਗੇ ਰਹਾਓ ਦੁੱਖ ਸੁਖ ਕਰਕੇ ਕੁਟੰਬ ਜਵਾਇਆ ਮਰਤੀ ਵਾਰ ਇੱਕ ਸਿਰ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸਮਾਰਾ ਸੋਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਣਾ ਕਿਉਂ ਕਰਸੀ ਪੀਓ ਰੈਨ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਓ ਕਾਚੇ ਕਰਵੈ ਰਹੇ ਨਾ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉਂ ਰਾਲੀਆਂ ਮਾਨੇ ਬਾਜ ਪਧਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਰ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗੇ ਕਾ ਆਇਆ ਰਹਾਓ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੋ ਸੁਬਹ ਨਿਵਾਜ ਸਰਾਏ ਗੁਜਾਰੋ ਸਾਧ ਸੰਗ ਜਾਂ ਕੋ ਹਰ ਰੰਗ ਲਾਗਾ ਧਨ ਧਨ ਸੋਜਨ ਪੁਰਖ ਸੁਭਾਗਾ।

ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੁੱਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇ ਨਰ ਭੂਲੇ ਖਸਮ ਵਿਸਾਰ ਮਾਟੀ ਸੰਗਰੂਲੇ ਸੋਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਵਣ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਗੀ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕਸ ਮਾਇਆ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬਲਗ ਪ੍ਰਾਣੀ ਤਿਸੇ ਸਿਰੇ ਵੋ ਜਬਲਗ ਘਟ ਮੈਂ ਸਾਸਾ ਜੇ ਘਟ ਜਾਏ ਤੋ ਭਉ ਨ ਜਾਸੀ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੇ ਅੰਦਰ ਅੰਤਰ ਚੂਕੈ ਤਿਸੇ ਪਿਆਸਾ ਹੋਮੈ ਬੂਜੇ ਚੌਪੜ ਖੇਲੇ ਮਨ ਜਿਣ ਢਾਲੇ ਪਾਸਾ ਜੋ ਜਨ ਜਾਨ ਭਜੇ ਅਭਿਗਤ ਕੋ ਤਿਨਕਾ ਕਛੂ ਨ ਸਾਸਾ ਕਹੋ ਕਬੀਰ ਤੇ ਜਨ ਕਬੂ ਨ ਹਾਰੇ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੈਂ ਤੋ ਨੀਤ ਡਸੇ ਪਟਵਾਰੀ ਹਰ ਕੇ ਲੋਗਾ ਮੋਕੋ ਨੀਤ ਡਸੇ ਪਟਵਾਰੀ ਉੱਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨਹੋਂ ਲਿਆ ਉਬਾਰੀ ਰਹਾਓ ਨੌ ਡਾਢੀ ਦਸ ਮੁਸਬ ਧਾਵ ਹੈ ਰਹੀਤ ਬਸ ਨ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸਟਾਲਾ ਲੇਹੀ ਬਿਹਤਰ ਕਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕੋ ਨਾ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ਼੍ਰੀ ਰਵਿਦਾਸ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਹਿਕੀ ਸਾਰ ਸੁਹਾਗਨ ਜਾਣੇ ਤਜ ਮਾਨ ਸੁਖ ਰਲੀਆਂ ਮਾਨੈ ਤਨ ਮਨ ਦੇਹ ਨ ਅੰਤਰ ਰਾਖੈ ਅਵਰਾ ਦੇਖ ਨ ਸੁਨੇ ਅਪਾਖੈ ਸੋਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਨ ਦੁਇ ਪਖਹੀਨੀ ਜਿਨ ਨਾਹ ਨਿਰੰਤਰ ਭਗਤ ਨ ਕੀਨੀ ਪੁਰ ਸਲਾਤ ਕਾ ਪੰਥ ਦੁਹਿਲਾ ਸੰਗ ਨ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦਰ ਆਇਆ ਬਹੁਤ ਪਿਆਸ ਜਵਾਬ ਨ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉ ਜਨ ਤਿਉਂ ਕਰਗਤ ਮੇਰੀ ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਗਿਆਨਾ ਤੈਂ ਜੀਵਨ ਜਗ ਸਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ ਸਭ ਕਟ ਭੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਿਰਾਨੋ ਪੰਥ ਨ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦਿਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਉ ਪਾਈ ਬੰਦ ਕੁਟੰਬ ਸਹੇਰਾ ਓਏ ਪੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁੱਟਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋਰੋ ਬਾਵਲ ਹੋਏ ਸੋ ਸੋਹ ਲੋਰੋ ਤੈਸੈ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋਬਨ ਖੋਏ ਪਾਛੇ ਪਛੁਤਾਨੀ ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰ ਹੈ ਜਾਲੀ ਪਿਰੇ ਬਿਹੂਨ ਕਤੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅਲੋ ਬੇਲੀ ਵਾਟ ਹਮਾਰੀ ਖਰੀ ਉਡੀਣੀ ਖਨਿਓ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੂਹੀ ਲਲਿਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੇ ਤਬ ਰਹਿਣ ਦੋਹੇਲਾ
हाथ ना लायक संभड़े जल जासी ढोला रहाओ एक आपीने पतली सह केरे बोला दूधा थनी न आवे फिर होए ना मिला कह फरीद सहेलियो सह अलाए सी हंस चल सी डूमना एह तन ढेरी थीसी एक ओंकार सतनाम करता पुरख निरभौ निरवैर अकाल मूरत अजूनी सह भंगुर प्रसाद राग बिलावल महला पहला चौप दे कर पहला तू सुल्तान कहा हो मिया तेरी गबन बड़ाई जो तू देसु कहा स्वामी मैं मूर्ख कहन ना जाई तेरे गुण गावा देह बुझाई जैसे सच में रहो रजाई रहाओ जो किछ हुआ सब किछ तुझते तेरी सब असनाई तेरा अंत ना जाना मेरे साहिब मैं अंधले क्या चतुराई क्या हाँ कथी कथे कथ देखा मैं अकथ न कथ न जाई जो तुद पावे सोई आखा तिल तेरी बड़े आई एते कुकर हो बेगाना पोका इस तन ताई भगत हीन नानक जे होएगा ता खसमे नाव ना जाई बिलावल महला पहला मन मंदर तुन बेस कलंदर कट ही तीर्थ नामा एक शब्द मेरे प्राण बस्त है बहुड़ जन्म न आमा मन बेद्या दयाल सेती मेरी माई कौन जाने पीर पराई हम नाही चिंत पराई रहाओ अगम गोचर अलख पारा चिंता करो हमारी जल थल महियल पर पूर लीना कट कट जोत तुम्हारी सिख मत सब दुद बुद तुम्हारी मंदर शाबा तेरे तुझ बिन अवर न जाना मेरे साहिबा गुण गामा नित तेरे जी जंत सब शरण तुम्हारी सर्व चिन्ह तुद पासे जो तुद पावे सोई चंगा एक नानक की अरदासे बिलावल महला पहला आपे शब्द आपे निशान आपे सुरता आपे जान आपे कर कर वेखे तान तू दाता नाम परवान ऐसा नाम निरंजन देओ हो जाचक तू अलख अपेओ रहाओ माया मोह तरकटी नार पूंडी कामन कामने आर राज रूप झूठा दिन चार नाम मिले चानन अधियार चख छोड़ी सहसा नहीं कोई बाप दिसे बेजात ना होए एके को नाही पौ कोए करता करे करावे सोए शब्द मुए मन मन ते मारिया ठाक रहे मन साचे धारिया अवर ना सूजे गुर को वारिया नानक नाम रते निस्तारिया बिलावल महला पहला गुर बचनी मन सहज ध्याने हर के रंग रता मन माने मनमुख परम पूले बौराने हर बिन क्यों रहिए गुर शब्द पछाने बिन दर्शन कैसे जीवो मेरी माई हर बिन जीरा रह न सके खिन सतगुर बूझ बुझाई रहाओ मेरा प्रभ बिसरे हो मरो दुखाली सास गिरास जपो अपने हर पाली सद बरागन हर नाम निहाली अब जाने गुरमुख हर नाली अकथ कथा कहिए गुर पाए प्रभ अगम गोचर दे दिखाए बिन गुर करणे क्या कार कमाए होमे मेट चले गुर शब्द समाए मनमुख बिछड़े खोटी रास गुरमुख नाम मिले साबास हर कृपा तारी दासन दास जन नानक हर नाम तन रास बिलावल महला तीजा कर पहला एक ओंकार सतगुर प्रसाद त्रिग त्रिग खाया त्रिग त्रिग सोया त्रिग त्रिग कापड़ अंग चढ़ाया त्रिग शरीर कुटंब सहत स्यों जित हुण खसम न पाया पौड़ी छुटकी फिर हाथ न आवे अहला जन्म गवाया दूजा पाव न देवी दे लिव लागण जिन हर के चरण विसारे जग जीवन दाता जन सेवक तेरे तिनके तै दुख निवारे रहाओ तू दयाल दयापत दाता क्या एह जंत विचारे मुक्त बंद सब तुझते होए ऐसा आख बखाणे गुरमुख होवे सो मुक्त कहिए मनमुख बंद विचारे सोजन मुक्त जिस एक लिव लागी सदा रहे हर नाले तिनकी गहन गत कही न जाई सच्चे आप सवारे परम पुलाने से मनमुख कहिए ना उर्वार ना पारे जिसनु नदर कर सोई जन पाए गुर का शब्द समाले
ਹਰ ਜਨ ਮਾਇਆ ਮਾਹੇ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ, ਕੱਲ ਹੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ, ਤਿਸ ਤੇ ਦੂਜਾ ਨਾਹੀ ਕੋਏ, ਤਿਸ ਦੀ ਕੀਮਤ ਕਿੱਕੂ ਹੋਏ, ਗੁਰ ਪ੍ਰਸਾਦ ਵਸੇ ਮਨੇ ਆਏ, ਤਾਂ ਕੋ ਜਾਣੇ ਦੁਬਦਾ ਜਾਏ ਰਹਾਉ, ਆਪ ਸਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਏਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲੱਗੈ ਤਿਸ ਆਏ, ਸਬਕ ਸੱਚ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵ ਧਾਤ ਹੈ ਆਪੇ, ਆਪ ਬੁਝਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਤੇ ਸਾਹਿਬ, ਤਿਆ ਕੇ ਕਿਆ ਕੋ ਕਹੇ ਬਹਾਨਾ, ਐਸਾ ਇੱਕ ਥੇਰਾ ਖੇਲ ਬਣਿਆ ਹੈ, ਸਭ ਮੈਂ ਏਕ ਸਮਾਨਾ, ਸਤਿਗੁਰ ਪਰਚੇ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰੂ ਪਾਏ, ਅੰਦਿਨ ਲਾਗੈ ਸਹਿਜ ਧਿਆਨਾ ਰਹਾਉ, ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ, ਤਬ ਕੋਈ ਕਰਿਓ ਦਿਖਾ ਵਖਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ, ਜਿਉਂ ਆਪ ਚਲਾਏ ਤਿਉਂ ਤਿਵੇ ਕਿਉਂ ਚਾਲੈ, ਜਿਉਂ ਆਪ ਚਲਾਏ ਤਿਵੇ ਕੋਈ ਚਾਲੇ, ਜਿਉਂ ਹਰ ਭਾਵੇ ਭਗਵਾਨਾ, ਕਹਿਤ ਨਾਨਕ ਤੂੰ ਸੱਚਾ ਸਾਹਿਬ, ਕੌਣ ਜਾਣੇ ਤੇਰੇ ਕੰਮ, ਇੱਕ ਨਾ ਕਰਮ ਹੈ ਦੇ ਵਡਿਆਈ, ਇੱਕ ਭਰਮ ਭਵੇ ਅਭਿਮਾਨਾ। ਬਿਲਾਵਲ ਮਹੱਲਾ ਤੀਜਾ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਹ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜੀਹੋ ਜਾਣੈ, ਤਿਸ ਅੰਤਰ ਰਵੇ ਹਰ ਨਾਮਾ, ਰਹਾਉ ਚੌਂ ਜੁਗਾਂ ਕਾ ਹੁਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲਮੈ ਤੀਰਥ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੁਧ ਦੇਖੋ ਵੇਦ ਪੁਰਾਣਾ, ਗੁਰਮੁਖ ਜੀ ਨੇ ਧਿਆਇਆ ਹਰ ਹਰ ਜਗਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ, ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ, ਤਿਤਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹੋਂ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ, ਹਰ ਜਨ ਕੋ ਮਿਲਿਆ ਸੁਖ ਪਾਈਏ, ਹਰ ਗੁਣ ਗਾਵੈ ਸਹਿਜ ਸੁਭਾਏ, ਰਹਾਉ ਸਦਾ ਰੰਗ ਰਾਤੇ ਤੇਰੇ ਚਾਏ, ਹਰ ਜਿਉ ਆਪ ਵਸੈ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੇ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ, ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਚੰਤ ਨਾਮ ਵਸਿਆ ਮਨਿਆਈ, ਹੋਮੈ ਮਾਇਆ ਸ਼ਬਦ ਜਲਾਈ, ਦਰ ਸਾਚੇ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰ ਨ ਕਾਜਾ, ਅਣਦਿਨ ਅੰਧ ਹੋਵੇ ਮਨ ਮੇਰੇ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ, ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬੁਝਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨਾ ਮਰੇ ਨਾ ਜਮ ਪੇਖੈ, ਕਰਹੀ ਮਹਿ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿਜ ਧਿਆਨ, ਅੰਦਿਨ ਗਾਵੈ ਏਕੋ ਨਾਮ, ਇਸ ਯੁਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ, ਜਹ ਦੇਖਾ ਤੈ ਰਹਿਆ ਸਮਾਈ, ਸਦਾ ਸੁਖ ਦਾਤਾ ਕੀਮਤ ਨਹੀਂ ਪਾਈ, ਪੂਰੇ ਪਾਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ, ਘਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਦਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜੈ ਜੰਤ ਜਨਾ,
जप मन राम नाम रसना मस्तक लिखत लिखे गुर पाया हर हिरदे हर बसना रहाओ माया गिरसत परमत है प्राणी रख लेवो जन अपना जहों पहर लाद हर नाकस गरस्यो हर राख्यो हर रसरना कवन कवन की गत मित कहिए हर किए पतत पवन्ना ओ टोवै टोर हाथ चम चमरे हर उधर्यो पर्यो सरना प्रभ दीन दयाल भगत पवतारन हम पापी राख पपना हम दासन दास दास हम करियो जन नानक दास दसन्ना बिलावल महला चौथा हम मूर्ख मुग्ध अज्ञान मति शरणागत पुरख अजन्मा कर कृपा रख लेवो मेरे ठाकुर हम पाथर हीन अकर्मा मेरे मन भज राम नामे रामा गुरमत हरस पाइये होर त्यागो निफल कामा रहाओ हर जन सेवक से हर तारे हम निर्गुण राख उपमा तुझ बिन अवर न कोई मेरे ठाकुर हर जपिए बड़े करमा नाम हीन त्रिग जीव ते तिन बड़ दुख सहमा ओ फिर जोन पवाइये मंद भागी मूड़ करमा हर जन नाम आधार है तुर पुरब लिखे वडे वड़ करमा गुर सतगुर नाम दृढ़ाया जन नानक सफल जनमा बिलावल महला चौथा हमरा चित लुभत मोहे बिखिया बहु दुर्मत मैल परा तुमरी सेवा कर न सके प्रभ हम क्यों कर मुग्ध तरा मेरे मन जप नरहर नाम नरहरा जन उपर कृपा प्रभ तारी मिल सतगुर पार परा रहाओ हमरे पिता ठाकुर प्रभ स्वामी हर देहो मति जस करा तुमरे संग लगे से उदरे जिस ज्यों संग कासट लोह तरा साकत नर होछी मत मध्यम जिन हर हर सेव न करा ते नर भागहीन दोहचारी ओ जन्म मुए फिर मरा जिनको तुम हर मिलो स्वामी ते नाए संतोख गुर सरा दुरमत मैल गई हर भजया जन नानक पार परा बिलावल महला चौथा आवो संत मिलो मेरे भाई मिल हर हर कथा करो हर हर नाम बहुत है कल युग खेवट गुर शब्द तरो मेरे मन हर गुण हर उचरो मस्तक लिखत लिखे गुण गाए मिल संगत पार परो रहाओ काया नगर में राम रस उत्तम क्यों पाइये उपदेश जन करो सतगुर सेव सफल हर दर्शन मिल अमृत हर सपियो हर हर नाम अमृत हर मीठा हर संतो चाख दिखो गुरमत हरस मीठा लागा तिन बिसरे सब बिख रसो राम नाम रस राम रसायण हर सेवो संत जनो चार पदार्थ चारे पाए गुरमत नानक हर भजो बिलावल महला चौथा खत्री ब्राह्मण सूद वैस को जापे हर मंत्र ज पैनी गुर सतगुर पार ब्रह्म कर पूजो नित सेवो दिन सब रैनी हर जन देखो सतगुर नैनी जो इच्छे सोई फल पावो हर बोलो अमृत बोलो गुरमत बैनी रहाओ अनको पाव चितविये बहु तेरे सो सा होवे जे बात होवे नी अपना पला सब कोई बाछे सो करे जे मेरे चित ना चेतनी मन की मत त्यागो हर जन एहा बात कठनी अंदिन हर हर नाम त्याव गुर सतगुर की मत लैनी मत समत तेरे बस स्वामी हम जंत तू पुरख जन तैनी जन नानके प्रभ करते स्वामी ज्यों पावै तिवै बूलैनी बुलावल महला चौथा अनदन मूल त्याओ पुरखोतम अनदिन अनद अनंदे धर्म राय की कान चुकाई सब चूके जमके फंदे जप मन हर हर नाम गोबिंदे बडभागी गुर सतगुर पाया गुण गाए परमानंदे रहाओ साकत मूड माया के बदक विच माया फिरे फिरंदे तिरसना जलत किरत के बादे ज्यों तेली बलद पवंदे गुरमुख सेव लगे से उदरे बडभागी सेव करंदे जिन हर जपया तिन फल पाया सब टूटे माया फंदे आपे ठाकुर आपे सेवक सब आपे आप गोविंदे जन नानक आपे आप सब वरते ज्यों राखै तिवै रहंदे एक ओंकार सतगुर प्रसाद राग बिलावल महला चौथा पड़ताल कर तीजा
ਬੁਹਲੋ ਪਈਆ ਰਾਮ ਨਾਮ ਪਤਿਤ ਪਾਵਨੁ, ਹਰ ਸੰਤ ਭਗਤ ਤਾਰਨੂ। ਹਰ ਪਰ ਭੂਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਏ, ਹਰ ਦੁੱਖ ਬਿਸਾਰ ਨੂੰ ਰਹਾਉ। ਹਰ ਕੀਆ ਹੈ ਸਫਲ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ। ਗੁਰ ਭੇਟਿਆ ਹੈ ਮੁਕਤ ਦਾਤਾ, ਹਰ ਕੀ ਹਮਾਰੀ ਸਫਲ ਜਾਤਾ। ਮਿਲ ਸੰਗਤੀ ਗੁਣ ਗਾਵਨੂ, ਮਨ ਰਾਮ ਨਾਮ ਕਰ ਆਸਾ। ਪਾਉ ਦੂਜਾ ਬਿਨਸ ਬਿਨਾਸਾ, ਵਿੱਚ ਆਸਾ ਹੋਏ ਨਿਰਾਸੀ। ਸੋ ਜਨ ਮਿਲਿਆ ਹਰ ਪਾਸੀ, ਕੋਈ ਰਾਮ ਨਾਮ ਗੁਣ ਗਾਵਨੂ। ਜਨ ਨਾਨਕ ਤਿੰਨ ਪਗ ਲਾਵਨੂ, ਰਾਗ ਬਿਲਾਵਲ ਮਹੱਲਾ ਪੰਜਵਾਂ। ਚੁੱਪ ਦੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਦਰੀ ਆਵੈ ਤਿਸ ਸਿਓ ਮੋਹੁ, ਕਿਉਂ ਮਿਲੀਏ ਅਪੁਰਬ ਵਿਨਾਸੀ ਤੋਹੇ। ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕੇ ਅੰਚਲ ਲਾਵੋ। ਕਿਉਂ ਤਰੀਏ ਬਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ ਰਹਾਉ। ਪਵਨ ਚੁਲਾਰੇ ਮਾਇਆ ਦੇਹ, ਹਰ ਕੇ ਭਗਤ ਸਦਾ ਥਿਰ ਸੇ। ਹਰ ਇੱਕ ਸੋਗ ਤੇ ਰਹਿ ਨਿਰਾਰਾ, ਸਿਰ ਉੱਪਰ ਆਪ ਗੁਰੂ ਰਖਵਾਰਾ। ਪਾਇਆ ਵੇੜ ਮਾਇਆ ਸਰ ਭੂੰਗਾ, ਹੋਮੇ ਪਚੇ ਦੀਪਕ ਦੇਖ ਪਤੰਗਾ। ਸਗਲ ਸਿਗਾਰ ਕਰੇ ਨਹੀਂ ਪਾਵੈ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ। ਹੋਂ ਫਿਰੋ ਉਦਾਸੀ, ਮੈਂ ਇੱਕ ਰਤਨ ਦਸਾਇਆ, ਨਿਰਮੋਲਕ ਹੀਰਾ ਮਿਲੇ ਨਾ ਉਪਾਇਆ। ਹਰ ਕਾ ਮੰਦਰ ਤਿਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ। ਜਿਨ ਚਾਖਿਆ ਤਿਸ ਆਇਆ ਸਾਧ, ਜਿਉ ਗੁੰਗਾ ਮਨ ਮੈਂ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾਂ, ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੇ ਲਾਇਓ ਸੇਵ। ਵਿਘਨ ਲਾਗੈ ਜਪ ਅਲਖ ਭੇਵ, ਧਰਤ ਪੁਨੀਤ ਭਈ ਗੁਣ ਗਾਏ। ਦੁਰਤ ਗਿਆ ਹਰ ਨਾਮ ਧਿਆਇ ਰਹਾਉ, ਸਭਨੀ ਥਾਈ ਰਵਿਆ ਆਪ। ਆਦ ਜੁਗਾਦ ਜਾਂਕਾ ਬਡ ਪ੍ਰਤਾਪ, ਜੁਗਾਦ ਜਾਂਕਾ ਬਡ ਪ੍ਰਤਾਪ। ਗੁਰ ਪ੍ਰਸਾਦ ਨਾ ਹੋਏ ਸੰਤਾਪ, ਗੁਰ ਕੇ ਚਰਨ ਲੱਗੇ ਮਨ ਮੀਠੇ। ਨਿਰਵਿਘਨ ਹੋਈ ਸਭ ਥਾਈ ਬੂਠੇ, ਸਭ ਸੁਖ ਪਾਏ ਸਤਿਗੁਰ ਤੂਠੇ। ਪਾਰ ਬ੍ਰਹਮ ਭਏ ਰਖਵਾਲੇ, ਜਿੱਥੈ ਕਿੱਥੈ ਦੀਸੈ ਨਾਲੇ। ਨਾਨਕ ਦਾਸ ਖਸਮ ਪਰਤ ਪਾਲੇ, ਬਿਲਾਵਲ ਮਹੱਲਾ ਪੰਜਵਾਂ। ਸੁਖ ਨਿਧਾਨ ਪ੍ਰੀਤਮ ਪਰ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ। ਮੋਹੇ ਨਾਥ ਤੁਮਰੀ ਸਰਣਾਈ, ਕਰ ਕਿਰਪਾ ਹਰ ਚਰਨ ਧਿਆਈ। ਦਇਆ ਕਰੋ ਬਸੋ ਮਨ ਆਏ, ਮੋਹੇ ਨਿਰਗੁਣ ਲੀਜੇ ਲੜਲਾਏ ਰਹਾਉ। ਪ੍ਰਭ ਚਿਤ ਆਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ। ਸਰਬ ਦੁਖ ਹਰ ਸਿਮਰਤ ਨਸੇ, ਜਾਂ ਕੇ ਸੰਗ ਸਦਾ ਪ੍ਰਭ ਬਸੈ। ਪ੍ਰਭ ਕਾ ਨਾਮ ਮੰਤਨ ਆਧਾਰ, ਬਿਸਰਤ ਨਾਮ ਹੋਵਤ ਤਨਸ਼ਾਰ। ਪ੍ਰਭ ਚਿਤ ਆਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੋਹਤਾਜ। ਚਰਨ ਕਮ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ ਦੁਰਮਤ ਰੀਤ। ਮੰਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕਹਿ ਕਰ ਸਦਾ ਆਨੰਦ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਦੂਜਾ ਜਾਨੜੀਏ ਕੇ ਘਰ ਗਾਵਣਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ। ਰਾਖਣ ਕੋ ਤੁਮ ਏਕ ਰਹਾਉ, ਸਤਿਗੁਰ ਪੂਰਾ ਜੇ ਮਿਲੇ ਪਿਆਰੇ। ਸੋਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਹੈ ਦਿਆਲਾ। ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਪਰ ਪੂਰੇ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ। ਸੁਣ ਸੁਣ ਜੀਵਾਂ ਸੋਏ ਤਿਨਾ ਕੀ, ਜਿਨ ਆਪਣਾ ਪ੍ਰਭ ਜਾਤਾ। ਹਰ ਨਾਮ ਅਰਾਧੇ ਨਾਮ ਬਖਾਣੇ, ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮਾਂਗੇ, ਪੂਰੇ ਕਰਮ ਕਮਾਵਾਂ। ਨਾਨਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾਂ। ਬਟਭਾਗੀ ਸੇ ਕਾਢੀਏ ਪਿਆਰੇ, ਸੰਤ ਸੰਗਤ ਜਿਨਾ ਬਾਸੋ। ਅੰਮ੍ਰਿਤ ਨਾਮ ਰਾਧੀਏ, ਨਿਰਮਲ ਮਨੈ ਹੋਵੇ ਪਰ ਗਾਸੋ। ਜਨਮ ਮਰਨ ਦੁੱਖ ਕਾਟੀਏ ਪਿਆਰੇ, ਚੂਕੇ ਜਮ ਕੀ ਕਾਣੇ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਊਚ ਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਧਰੇ ਸੁਣਤੇ ਉਧਰੇ, ਬਿਨਸੈ ਪਾਪ ਕਨੇਰੇ। ਪਸ਼ੂ ਪ੍ਰੇਦ ਮੁਗਤ ਕੋ ਤਾਰੇ, ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਬਿਲਾਵਲ ਮਹੱਲਾ ਪੰਜਵਾਂ,
ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕਤ ਹੀ ਕਾਈ ਸਾਧਾਂ ਦਾਸੀ ਥੀਓ ਨਾਨਕ ਸੇ ਦਰਸੋ ਬਾਬੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦ ਔਰੀ ਚਿਤ ਭਰਮ ਸਖੀਏ ਮਿਰਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਪੁਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਬਸੋ ਬਡਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਤੈ ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੈ ਚਰਨ ਕਮਲ ਲਿਵ ਲਾਈਐ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਨਿਹਚਲ ਸਰਣੀ ਪਾਈਐ ਪ੍ਰੇਮ ਬਿਛੋ ਨਾ ਮੋਹ ਵਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿਜ ਸੁਹਬਾਏ ਸਹਿਜ ਸਹਿਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮੰਤਨ ਇੱਛ ਪੁਜਾਏ ਨਾਨਕ ਅਚਰਜ ਅਚਰਜ ਸਿਉਂ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਨ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕੋ ਰੂਪ ਸਗਲੋ ਪਸਾਰਾ ਆਪੇ ਬਨਜ ਆਪ ਬਿਉਹਾਰਾ ਐਸੋ ਗਿਆਨ ਬਿਰਲੋ ਈ ਪਾਏ ਜਤ ਜਤ ਜਾਈਏ ਤਤ ਦ੍ਰਿਸ਼ਟਾਏ ਰਹਾਉ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪੇ ਹੀ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪੇ ਦੇਵਾ ਆਪੇ ਜੋਗ ਆਪੇ ਹੀ ਜੁਗਤਾ ਨਾਨਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪ ਪਾਵਨ ਆਪ ਸਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪ ਬਚਨ ਆਪ ਹੀ ਕਰਨਾ ਆਪ ਵਿਭੋ ਆਪ ਹੀ ਜਰਨਾ ਰਹਾਉ ਆਪ ਹੀ ਮਸਟ ਆਪ ਹੀ ਬੁਲਣਾ ਆਪ ਹੀ ਛਲ ਆ ਨਾ ਜਾਈ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਵਿਗਤ ਆਪ ਸੰਗਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾਂ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕ ਦੁਰ ਕੀਨਾ ਦੁੱਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੁ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਭਾ ਮੇਰੇ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੇ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲੀਏ ਜਾਂ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਉ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮੰਤਰ ਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਗੁਰ ਪੂਰਾ ਬੜ ਭਾਗੀ ਪਾਈਏ ਮਿਲ ਸਾਧੂ ਹਰ ਨਾਮ ਧਿਆਈਏ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲ ਵਿਖ ਕਾਟੇ ਭਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੇ ਨਿਸਤਰੀਐ ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੈ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮੰਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈ ਹੈ ਮੀਤਾ ਚਰਨ ਕਮਲ ਸਿਉਂ ਲਾਈਏ ਚੀਤਾ ਹੰਬ ਲਿਹਾਰੀ ਜੋ ਪ੍ਰਭੂ ਧਿਆਵਤ ਜਲਨ ਬੁਝੇ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਬਡਭਾਗੀ ਸਾਧ ਸੰਗਰਾਮੇ ਲਿਬ ਲਾਗੀ ਮਤ ਪਤ ਧਨ ਸੁਖ ਸਹਿਜ ਨੰਦਾ ਇੱਕ ਨਿਮਖ ਨਾ ਵਿਸਰੋ ਪਰਮਾਨੰਦਾ
ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪਨਤ ਨਾਨਕ ਸਰਣ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾਂ, ਮੋਹਿ ਨਿਰਗੁਣ ਸਭ ਗੁਣੇ ਬਿਹੂਨਾ, ਦਇਆ ਤਾਰ ਆਪਣਾ ਕਰ ਲੀਨਾ। ਮੇਰਾ ਮੰਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ। ਭਗਤ ਬਛਲ ਪੈ ਕਾਟਨ ਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ। ਪਤਿਤ ਪਾਵਨ ਪ੍ਰਭ ਬਿਰਧ ਬੇਦ ਲੇਖਿਆ, ਪਾਰ ਬੰਸੋ ਨੈਨੋ ਪੇਖਿਆ। ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾ ਸਭ ਦੁੱਖ ਪਲਾਇਣ। ਬਿਲਾਵਲ ਮਹੱਲਾ ਪੰਜਵਾਂ, ਕਵਨ ਜਾਣੇ ਪ੍ਰਭ ਤੁਮਰੀ ਸੇਵਾ, ਪ੍ਰਭ ਬਨਾਸੀ ਅਲਖ ਪੇਵਾ। ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿਲ ਸੁਆਮੀ ਪ੍ਰਭ ਮੇਰੇ। ਤੂੰ ਅਪਰੰਪਰ ਠਾਕੁਰ ਮੇਰੇ ਰਹਾਉ, ਏਕਸ ਬਿਨਾ ਨਾਹੀ ਕੋ ਦੂਜਾ। ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ। ਜਿਸ ਪ੍ਰਭ ਤੇਵੈ ਸੋ ਨਾਮ ਪਾਈ, ਕਹੋ ਨਾਨਕ ਜਿਨ ਪ੍ਰਭ ਪਾਇਆ। ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਬਿਲਾਵਲ ਮਹੱਲਾ ਪੰਜਵਾਂ, ਮਾਤ ਗਰਭ ਮੈਂ ਹੱਥ ਦੇ ਰਾਖਿਆ, ਹਰਸ ਛੁੜ ਬਿਖਿਆ ਫਲ ਚਾਖਿਆ। ਪੱਜ ਗੋਬਿੰਦ ਸਭ ਛੋੜ ਜੰਜਾਲ, ਜਬ ਜਮ ਆਏ ਸੰਘਾਰੇ ਮੂੜੇ। ਤਬ ਤਨ ਬਿਨਸ ਜਾਏ ਬੇਹਾਲ ਰਹਾਉ, ਤਨ ਮਨ ਤਨ ਆਪਣਾ ਕਰ ਥਾਪਿਆ। ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧਕੂਪ ਪਰਿਆ। ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਵੱਡੇ ਪਾਗ ਪ੍ਰਭ ਕੀਰਤਨ ਗਾਇਆ। ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾਂ, ਮਾਤ ਪਿਤਾ ਸੁਤ ਬੰਦ ਭਾਈ, ਨਾਨਕ ਹੋਆ ਪਾਰ ਬ੍ਰਹਮ ਸੁਹਾਈ। ਸੂਖ ਸਹਿਜ ਆਨੰਦ ਕਣੇ, ਗੁਰ ਪੂਰਾ ਪੂਰੀ ਜਾ ਕੀ ਬਾਣੀ। ਅਨ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ, ਸਗਲ ਸੰਜਾਮ ਸਰੰਜਾਮ ਕਰੇ ਪ੍ਰਭ ਆਪੇ। ਭਏ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਹ ਕਾ ਦਾਤਾ। ਪੂਰੀ ਪਈ ਸਿਮਰ ਸਿਮਰ ਬਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ। ਕਰ ਆਇਆ ਪੂਰੇ ਗੁਰ ਆਣਿਆ। ਬਿਲਾਵਲ ਮਹੱਲਾ ਪੰਜਵਾਂ, ਸਰਬਨਿਧਾਨ ਪੂਰਨ ਗੁਰਦੇਵ ਰਹਾਉ, ਹਰ ਹਰ ਨਾਮ ਜਪਤ ਨਰ ਜੀਵੈ। ਮੁਖ ਮਰ ਖੁਆਰ ਸਾਕਤ ਨਰ ਥੀਵੈ, ਰਾਮ ਨਾਮ ਹੋਆ ਰਖਵਾਰਾ। ਝੱਖ ਮਾਰੋ ਸਿਅਕ ਸਾਕਤ ਵਿਚਾਰਾ, ਨਿੰਦਾ ਕਰ ਕਰ ਪਚਹਿ ਕਨੇਰੇ। ਮ੍ਰਿਤਕ ਫਾਸ ਗਲੈ ਸਿਰ ਪੈਰੇ, ਕਹੋ ਨਾਨਕ ਜਪੈ ਮਨ ਜਤਨ ਨਾਮ, ਤਾਂ ਕਿ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਵਨ ਸੰਯੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੁ ਮਤ ਜਿਤ ਪ੍ਰੀਤਮ ਪਾਵੋ ਰਹਾਉ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਬਿਲਾਵਲ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੇ ਧਿਆਏ, ਰੋਗ ਗਏ ਸਗਲੇ ਸੁਖ ਪਾਏ। ਗੁਰਦੁਖ ਕਾਟਿਆ ਦੀਨੋ ਦਾਨ, ਸਫਲ ਜਮਨ ਜਨਮ ਜੀਵਨ ਪ੍ਰਵਾਨ ਰਹਾਉ। ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ, ਕਹੋ ਨਾਨਕ ਜਪ ਜੀਵੈ ਗਿਆਨੀ। ਬਿਲਾਵਲ ਮਹੱਲਾ ਪੰਜਵਾਂ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹ ਤੂਰੇ ਰਹਾਉ। ਤਾ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਬਿਕ ਸਭ ਨਾਸੇ। ਅਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਭੈਜ ਸਵਾਰੀ। ਬਿਲਾਵਲ ਮਹੱਲਾ ਪੰਜਵਾਂ, ਮਮਤਾ ਮੋਹ ਤੁਰੋ ਮਦ ਮਾਤਾ, ਬੰਧਨ ਬਾਂਧਿਆ ਅਤ ਬਿਕਰਾਲ। ਦਿਨ ਦਿਨ ਛਿਜਤ ਬਿਕਾਰ ਕਰਤ, ਔਦ ਫਾਹੀ ਫਾਥਾ ਜਮ ਕੈ ਜਾਲ। ਤੇਰੀ ਸਰਣ ਪ੍ਰਭ ਦੀਨ ਦਿਆਲਾ, ਮਹਾਂ ਬਿਖਰ ਬਾਹਾਂ ਬਿਖਮ ਸਾਗਰ ਅਤ ਪਾਰੀ। ਉਧਰੋ ਸਾਧੂ ਸੰਗਰ ਵਾਲਾ ਰਹਾਉ, ਪ੍ਰਭ ਸੁਖਦਾਤੇ ਸਮਰੱਥ ਸੁਆਮੀ। ਜੀਓ ਪਿੰਡ ਸਭ ਤੁਮਰਾ ਮਾਲ, ਪ੍ਰਭ ਕੇ ਬੰਧਨ ਕਾਟੋ ਪਰਮੇਸ਼ਰ। ਨਾਨਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮਹੱਲਾ ਪੰਜਵਾਂ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸਮਾਰਿਆ। ਸਾਧ ਜਨਾ ਹੋਏ ਕਿਰਪਾਲਾ, ਬਿਕਸੇ ਸਭ ਪਰਵਾਰਿਆ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ। ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ, ਵਣ ਤ੍ਰਿਣਤ੍ਰ ਭਵਨ ਹਰਿਆ ਹੋਏ। ਸਗਲੇ ਜੀ ਸਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੂਜਾਰਿਆ। ਬਿਲਾਵਲ ਮਹੱਲਾ ਪੰਜਵਾਂ, ਜਿਸ ਉੱਪਰ ਹੋਪਤ ਦਿਆਲ, ਹਰ ਸਿਮਰਤ ਕਾਟੇ ਸੋ ਕਾਲ ਰਹਾਉ। ਸਾਧ ਸੰਗ ਭਜੀਏ ਗੋਪਾਲ, ਗੁਣ ਗਾਵਤ ਟੂਟੇ ਜਮ ਜਾਲ। ਆਪੇ ਸਤਿਗੁਰ ਆਪੇ ਪ੍ਰਤਪਾਲ, ਨਾਨਕ ਜਾਚੈ ਸਾਧ ਰਵਾਲ। ਬਿਲਾਵਲ ਮਹੱਲਾ ਪੰਜਵਾਂ, ਮਨ ਮੈਂ ਸਿੰਚੋ ਹਰ ਹਰ ਨਾਮ, ਅੰਦਿਨ ਕੀਰਤਨ ਹਰ ਗੁਣ ਗਾਮ। ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ।
आठ पहर प्रभ जानू नेरे रहाओ कहो नानक जाके निर्मल भाग हर चरनी ताका मन लाग बिलावल महला पंजमा रोग गवाया प्रभ आ रोग गया प्रभ आप गवाया नींद पई सुख सहज कर आया रहाओ राज राज भोजन खावो मेरे पाई अमृत नाम रिद माहे त्याई नान गुर पूरे सरनाई जिन अपने नाम की पैज रखाई बिलावल महला पंजमा सतगुर कर दीने अस्थिर कर बार रहाओ जो निंद करे इन ग्रहण की तिस आगे ही मारे करतार नानक दास ता की सरनाई जाको शब्द अखंड अपार बिलावल महला पंजमा ताप संताप सगले गए बिनसे ते रोग पार ब्रह्म तुम बक्सिया संतन रस भोग रहाओ सर्व सुखा तेरी मंडली तेरा मन तन आरोग गुण गावु नित राम के ए अफगद जोग आए बसो कर देश में एह भले संजोग नानक प्रभ सुप्रसन्न पै लह गए बेओग बिलावल महला पंजमा काऊ संगना चाल ही माया जंजाल उठ सदारे शतरपत संतन कै ख्याल रहाओ अहमद को बिनसना ए तुरकी ढाल बहु जोनी जन्मे मरे बिख्या बिकराल सत बचन साधु कहे नित जपे गोपाल सिमर सिमर नानक तरे हर के रंग लाल बिलावल महला पंजमा सहज समाध आनंद सुख पूरे गुरदीन सदा सहाई संग प्रभ अमृत गुण चीन रहाओ जय जयकार जगतर में लोचे सब जिया सुप्रसन्न पै सतगुर प्रभ प्रभु कछ बिगन न थिया जाका अंग दयाल प्रभ ताके सब दास सदा सदा वडियाईया नानक गुर पास राग बिलावल महला पंजमा घर पंजमा चौप दे एक ओंकार सतगुर प्रसाद मित्र मंडल जग साजिया ज्यों बालू करबार बिनस बार न लागी ज्यों कागद बुंदार सुन मेरी मनसा मने माहे सत देख विचार सिद्ध साधक गिरही जोगी तज गए कर बार रहाओ जैसा सुपना रैन का तैसा संसार दृष्ट मान सब बिनसिए क्या लग है गवार कहाँ सुपाई मीत है देख नैन पसार एक चाल से सब अपनी वार जन पूरा सतगुर से व्या से अस्थिर हर द्वार जन नानक हर का दास है राख पैज मुरार बिलावल महला पंजमा लोकन किया वडियाईया बैसंतर पागो ज्यों मिले प्यारा आपना ते बोल करागो जो प्रभ जियो दयाल होए तो भक्ति लागो लपट रहो मन बासना गुर मिल एह त्यागो रहाओ करो बेनती अतकनी एहो जियो हुमागो अर्थ आन सब बारिया प्रे निमक सुहागो पंच संग गुरते छुटे दुख अर रागो हृदय परगास प्रगट पया निसबासुर जागो शरण सुहागन आया जिस मस्तक भागो कहो नानक तिन पाया तन मन सीत लागो बिलावल महला पंजमा लाल रंग तिसको लगा जिसके बड़ भागा मैला कदे न हो वही न लागे दागा प्रभ पाया सुख दाइया मिलिया सुख पाए सहज समाना पीतरे छोड़या नह जाए रहाओ जरा मरा नह व्यापई फिर दुख न पाया पी अमृत अघानिया गुर अमर कराया जो जाने जिन चाखिया हर नाम अमूला कीमत कही न जाइए क्या कह मुख बोला सफल दर्श तेरा पार ब्रह्म गुण निध तेरी बाणी पावो तूर तेरे दास की नानक कुरबाणी बिलावल महला पंजमा राखो अपनी शरण प्रभ मोहि कृपा तारे सेवा कछु न जानू नीच मूर्खारे मान करो तुद ऊपरे मेरे प्रीतम प्यारे हम अपराधी सद भूलते तुम बख्सन हारे रहाओ हम अवगन करे असंखनी तुम निर्गुण द तारे दासी संगत प्रभु त्याग ए कर्म हमारे तुम देवो सब किछ दया तार हम एकृत कनारे लाग परे तेरे दान स्यो नह चित खस मारे तुझते बाहर किछ नहीं पव काटन हारे कहो नानक शरण दयाल गुर लेहो मुगद उधारे बिलावल महला पंजमा दोसना काहू दीजिए प्रभ अपना त्याइये जित सेवें सुख होए कनामन सोई गाइये कहिए काए प्यारे तुझ बिना तुम दयाल स्वामी सब अवगन हमा रहाओ
ज्यों तुम राखो त्यों रहा अवर नहीं चारा न तरिया तर तेरिया एक नाम आधारा जो तुम करो सोई पला मन लेता मुक्ता सगल समगरी तेरिया सब तेरी जुगता चरण पखारो कर सेवा जे ठाकुर पावे हो कृपाल दयाल प्रभ नानक गुण गावे बिलावल महला पंजमा मृत हसे सिर ऊपरे पशुआ नहीं बूझै बाद साध अहंकार में मरना नहीं सूझै सतगुर सेवो अपना काहे फिरो उपागे देख कुसंबा रंगला काहे भूल लागे रहाओ कर कर पाप दरब किया वर्तन के ताई माटी स्यो माटी रली नागा उठ जाई जाके किए शर्म करे ते बैर विरोधी अंत काल पज जाहेंगे काहे जलो क्रोधी दास ऋण सोई हुआ जिस मस्तक कर्मा कहो नानक बंधन छुटे सतगुर की सरना बिलावल महला पंजमा पिंगुल पर्वत पार परे खल चतुर्ब कीता अंधले त्रिपवन सूजिया गुर भेट पुनीता मेहमा साधु संग की सुनो मेरे मीता मैल खोई कोट अग हरे निर्मल पैचीता रहाओ ऐसी भगत गोविंद की कीट हस्ती जीता जो जो कीनो आपने तिस अपै दान दीता सिंह बलाई होए गयो तृण मेर दखीता शर्म करते शर्म करते दम आड़ को ते गुनी तनीता कवन बड़ाई कह सको बे अंत गुनीता कर कृपा मोहि नाम दे नानक दर्श रीता बिलावल महला पंजमा अहमबुद प्रवाद नीत लोभ रसना साध लपट कपट ग्रह बेदिया मिथ्या बिख्याद ऐसी पेखी नेत्र में पूरे गुर प्रसाद राज मिलक तन जोबना नामे बिन बाद रहाओ रूप तूप सुगंधता कापर पुगाद मिलत संग पापिष्ट तन होए दुर्गाद फिरत फिरत मानक पया खिन भंगन देहाद ए अवसर ते चूकिया बह जोन परमाद प्रभ कृपा ते गुर मिले हर हर बिस्माद सूख सहज नानक आनंद ताके पूरन नाद बिलावल महला पंजमा चरण पै संत बोहिता तरे सागर जेत मार्ग पाए उद्यान में गुर दसे पेत हर हर हर हर हर हरे हर हर हर हेत उठत बैठत सोबते हर हर हर चेत राव पंच चोर आगे पगे जब साध संगेत पूंजी साबत कणो लाभ ग्रह सोबा सेत निश्चल आसन मिटी चिंत नाही डोलेत परम पुलावा मिट गया प्रपेखत नेत गुण गंभीर गुण नायका गुण कहिए केत नानक पाया साध संग हर हर अमरेत बिलावल महला पंजमा बिन साधु जो जीवना ते तो बिरथारी मिलत संग स प्रमटे गत पई हमारी जांदन पेटे साध मोहे उआ दिन बलिहारी तन मन अपनो जीरा फिर हों वारी रहाओ एत छडाई मोहे ते इतनी दृढ़ताड़ी सगल रेन एह मन पया बिनसी अपतारी निंद चिंद पर दुख ना ए खिन में जारी दया मया अर निकट पेख नाही दूरारी तन मन शीतल पय अब मुक्ते संसारी हीत चीत सब प्राण तन नानक दर सारी बिलावल महला पंजमा टहल करो तेरे दास की पग चारो बाल मस्तक अपना भेट दियो गुण सुनो रसाल तुम मिलते मेरा मन जियो तुम मिलो दयाल निस्बासर मन आनंद होत चित वित किरबाल रहाओ जगत उदाहरण साध प्रभ तिन लागो पाल मोको की जय दान प्रभ संतन पगराल उकत स्यानप कछ नहीं नाही कछ काल परम पै राखो मोहते काटो जम जाल बिनो करो करुणा पते पिता प्रतपाल गुण गावो तेरे साध संग नानक सुख साल बिलावल महला पंजमा कीता लोड़ै सो करे तुझ बिन कछ नाहै तुझ बिन कछ नाहै प्रताप तुम्हारा देख कै जम दूत छड़ जाहे तुमरी कृपा ते छूटिए बिन से अम हेव सर्व कला समरथ प्रभ पूरे गुरुदेव रहाओ खोजत खोजत खोजिया नामे बिन कूर जीवन सुख सब साध संग प्रभ मनसा पूर जित लावे तित तित लगे स्यानप सब जाली जब कत तुम पर पूर हो मेरे दीन दयाली
ਸਭ ਕੁਛ ਤੁਮ ਤੇ ਮੰਗਣਾ ਬੜਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀ ਮਾਂ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕੇ ਬਾਸਵੇ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਬ ਨਾ ਗਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਮੰਤ ਨਿਰਮਲ ਹੋਈ ਹੈ ਗੁਰ ਕਾ ਜਪ ਜਪ ਨਾ ਰਹਾਉ ਹਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸਨਾ ਦਹਿ ਦਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੇ ਰਾਖਿਆ ਪਏ ਪਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾਂ ਪਾਣੀ ਪੱਖਾਂ ਪੀਸ ਦਾਸ ਕੇ ਤਬ ਹੋਹੈ ਨਿਹਾਲ ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ ਸੰਤ ਜਨ ਕਾ ਸੰਤ ਜਨਾ ਕਾ ਸ਼ੋਹਰਾ ਤਿਸ ਚਰਣੀ ਲਾਗ ਮਾਇਆ ਤਾਰੀ ਛਤਰਪਤ ਤਿਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਉੜ ਨਗਨ ਨਾ ਹੋਈ ਸਾਕਤ ਸਿਰ ਪਿਆਉਰੇ ਸਾਕਤ ਸਿਰ ਪਾਉ ਰੇ ਸਮੀ ਪਹਿਰਤ ਪਤਖ ਹੋਈ ਸਾਕਤ ਸਿਉ ਮੁਖ ਜੋਰੀਏ ਅਧ ਵਿੱਚੋਂ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੂਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸਰਵਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਿਆਲ ਪ੍ਰਭ ਇਹ ਨਿਧ ਸਿੱਧ ਪਾਵੋ ਸੰਤ ਜਨਾ ਕੀ ਰੇਣ ਕਾ ਲੈ ਮਾਥੇ ਲਾਵੋ ਰਹਾਓ ਨੀਚ ਤੇ ਨੀਚਤ ਨੀਚ ਹੋਏ ਕਰ ਬਿਨੋ ਬੁਲਾਵੋ ਪਾਪ ਮੁਲੋ ਮਾ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨੈ ਵਿਸਰੇ ਅਨਕਤ ਹੈ ਨਾ ਤਾਵੋ ਸਫਲ ਦਰਸ਼ਨ ਗੁਰ ਭੇਟੀਏ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸਿਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗਤ ਇਸ ਭੇਟੇ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸਰਣ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲ ਪਾਇਆ ਅੰਤਰ ਜਾਮੀ ਆ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੂਲੋ ਮਾਨਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ ਅਨਕ ਛਿਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੇ ਕਿਉਂ ਬਿਸਰੇ ਪ੍ਰਭ ਮਨੇ ਤੇ ਜਿਸ ਕੇ ਗੁਣ ਇਹ ਪ੍ਰਭ ਤਜ ਰਚੇ ਜੇ ਆਨ ਸਿਉ ਸੋ ਰਲੀਏ ਖੇ ਰਹਾਓ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇ ਛੋੜ ਪ੍ਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨਹੇ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤ ਲਿਹੇ ਊਚੇ ਤੇ ਊਚਾ ਵੱਡਾ ਸਭ ਸੰਗ ਬਰਨਹੇ ਦਾਸ ਦਾਸ ਕੋ ਦਾਸਰਾ ਨਾਨਕ ਕਰ ਲਿਹੇ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਬਿੰਦ ਕੀ ਤਿਆਗੀ ਅਨਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣ ਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰੱਖੇ ਆਪ ਦੇਵਸੀ ਆਪੇ ਪ੍ਰਤ ਪਾਰੈ ਦੀਨ ਦਿਆਲ ਕਿਰਪਾ ਨਿਦੇ ਸਾਸ ਸਾਸ ਸਮਾਰੈ ਕਰਨਹਾਰ ਜੋ ਕਰਹਿਆ ਸਾਈ ਵਡਿਆਈ ਗੁਰ ਪੂਰੇ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਉਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨ ਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾਂ ਮਹਾਂ ਤਪਤ ਤੇ ਭਈ ਸੰਤ ਪਰਸਤ ਪਾਪ ਨਾਠੇ ਅੰਧ ਕੂਪ ਮੈਂ ਗਲਤ ਤੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਪੇਟ ਥੋਬਤ ਸੁਖੀ ਜੀ ਦਾਨ ਦੇਨ ਰਹਾਉ ਪਰਾ ਪੂਰਬਰਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧ ਕੇ ਪੂਰਨ ਆਸਾਏ
तै बिन से त्यो लोक ते पाए सुख थान दया करी समरथ गुर बसया मन नाम नानकी तू टेक प्रभ तेरा आधार करण कारण समरथ प्रभ हर अगम अपार बिलावल महला पंजमा सोई मलीन दीन हीन जिस प्रभ बिसराना करने हार न बूझी आप गने बिगाना दुख तदे जद विसरे सुख प्रभ चित आए संतन के आनंद एहो नित हर गुण गाए रहाओ ऊचे ते नीचा करे नीच खिन थापे कीमत कही न जाइए ठाकुर पर तापे देखती लीला रंग रूप चलने दिन आया सुपने का सुपना पया संग चलिया कमाया करण कारण समर्थ प्रभ तेरी शरणाई हर दिन सरैन नानक जपे सद सद बल जाई बिलावल महला पंजमा जल टोवो ए शीस कर कर पग पखलावो बार जाओ लख बेरिया दर्स पेख जीवावो करो मनोरथ मने माहे अपने प्रभ ते पावो दियो सुहनी साध के बीजन टो लावो रहाओ अमृत गुण संत बोलते सुन मन है पिलावो उआ रस में सांत त्रिपत होए बिखे जलन बुझावो जब भगत करे संत मंडली तिन मिल हर गावो करो नमस्कार भगत जन तूर मुख लावो उठत बैठत जपो नाम एहो कर्म कमावो नानकी पर बेनती हर शरण समावो बिलावल महला पंजमा एहो सागर सोई तरे जो हर गुण गाए साध संगत के संग बसे बड़ पागी पाए सुन सुन जीवे दास तुम बाणी जन आखी प्रगट पई सब लो मैं सेवक की राखी रहाओ अगन सागर ते काढ़िया प्रभ जलन बुझाई अमृत नाम जल संचिया गुर पै सहाई जन्म मरण दुख काटिया सुख का थान पाया काटी सिरक परम मोह की अपने प्रभ पाया मत कोई जानो अवर कछ सब प्रभ के हाथ सर्व सुख नानक पाए संग संतन साथ बिलावल महला पंजमा बंधन काटे आप प्रभ हुआ किरपाल दीन दयाल पर पार भ्रमता की नदर निहाल गुर पूरे कृपा करी काट्या दुख रोग मंतन शीतल सुखी पै प्रभ त्यावन जोग रहाओ औखद हर का नाम है जित रोग ना व्यापै साध संग मंतन हित फिर दुख ना जापै हर हर हर हर जापिए अंतर लिब लाई किल्ब कुतरे सुध होए साधु शरणाई सुनत जपत हर नाम जसता की दूर बलाई महामंत्र नानक कथे हर के गुण गाई बिलावल महला पंजमा पैते उपजे भगत प्रभ अंतर होए शांत नाम जप गोविंद का बिन से परम परांत गुरपुरा जिस भेटिया ताके सुख प्रवेश मन की मत त्यागिए सुनिए उपदेश रहाओ सिमरत सिमरत सिमरिए सो पुरख दतार मनते कभू न विसरे सो पुरख अपार चरण कमल स्यो रंग लगा अचरज गुरुदेव जाको कृपा करो प्रभ ताको लाभो सेव निधन धान अमृत पिया मन तन आनंद नानक कबू न विसरे पर परमानंद बिलावल महला पंजमा तृष्ण बुझी ममता गई नाठे पै परमा थित पाई आनंद पया गुर कीने धर्मा गुर पूरा अराध्या बिनसी मेरी पीर तन मन सब शीतल पया पाया सुख बीर रहाओ सोवत हर जप जागया पेख्या बिस्माद पी अमृत तृपतास्या ताका अचरज स्वाद आप मुक्त संगी तरे कुल कुटुंब उधारे सफल सेवा गुरुदेव की निर्मल दरबारे नीच अनाथ अजान मैं निर्गुण गुणहीन नानको कृपा पई दास अपना कीन बिलावल महला पंजमा हर भगता का आसरा अन नाही ठाओ तान दिबान परवार तन प्रभ तेरा नाओ कर कृपा प्रभ आपणी अपने दास रख लिए निंदक निंदा कर पचे जमकाल ग्रसिए रहाओ संता टेक त्यावना दूसर को नाहे
एक सागे बेनती रव्या सर्व थाए। कथा पुरातन इउं सुनी भगतन की बानी, सगल दुष्ट खंड खंड किए जन लिए मानी। सत बचन नानक कहे प्रगट सब माहे, प्रभ के सेवक शरण प्रभ तिन को पौ नाहे। बिलावल महला पंजमा, बंधन काटे सो प्रभु जाके कल हाथ, अवर कर्म नहीं छूटिए राखो हर नाथ। तो शरणागत माधवे पूरन

0: ਖੁਠੁਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ ਖਰਕ ਖਰਕਾ ਪੱਖਰ ਤੋਂ ਛੁੱਟੇ ਜੋ ਉੱਪਰ ਲਾਦਾ ਰਹਾਓ ਜਪ ਤਬ ਸੰਜਮ ਤੁਮ ਖੰਡੇ ਜਮ ਕੇ ਦੁੱਖ ਭਾਂਡਾਂਡ ਸਿਮਰ ਨਾਹੀਂ ਜੋਨ ਦੁੱਖ ਨਿਰਲੰਜੇ ਭਾਂਡ ਹਰ ਸੰਗ ਸਹਾਈ ਮਹਾਂ ਹਰ ਸੰਗ ਸਹਾਈ ਮਹਾਮੀਤ ਤਿਸ ਸਿਉਂ ਤੇਰਾ ਭੇਦ ਬੀਧਾ ਪੰਚ ਬਟਵਾਰ ਵੀ ਉਪਜਿਓ ਮਹਾਂ ਖੇਦ ਨਾਨਕ ਤਿਨ ਸੰਤਰ ਸਰਣਾਗਤੀ ਜਿਨ ਮਨ ਬਸਕੀਨਾ ਤਨ ਧਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਪਿਆ ਸਿਮਰਤ ਸੁਖਸਾਰ ਜਪ ਜਮ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਮਾ ਪਾਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਮਾ ਰਹਾਓ ਜੀ ਜੰਤ ਸਭ ਸੁਖ ਬਸੇ ਸਭ ਲੋ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਪ ਤੇ ਨਾਹੀ ਕਛ ਪੋਚ ਧਨ ਸੁ ਥਾਨ ਬਸੰਤ ਤਨ ਜਹ ਜਪੀਏ ਨਾਮ ਕਥਾ ਕੀਰਤਨ ਹਰ ਅਤ ਕਨਾ ਸੁਖ ਸਹਿਜ ਬਿਸਰਾਮ ਮੰਤੇ ਕਦੇ ਨਾ ਵੀਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾਂ ਕੇ ਸਭ ਕਿਛ ਹਾਥ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵ ਤਿਆਂ ਅਥਵਾ ਮੂਆ ਕਿਛ ਕਾਮ ਨ ਆਵੈ ਜਿਨ ਇਹੋ ਰਚਨ ਰਚਾਇਆ ਜਿਨ ਇਹੋ ਰਚਨ ਰਚਾਇਆ ਕੋ ਤਿਸ ਸਿਉ ਰੰਗ ਲਾਵੈ ਰਹਾਉ
1: ਕਾਮ ਤੇ ਕਾਢੇ ਕਾਮ ਤੇ ਕਾਢੇ ਪ੍ਰਸਾਦ ਮੋਹ ਮਗਨ ਕੋ ਪੰਥ ਨਾਨਕ ਗੁਰ ਕਾਢ ਬਲਾ ਮੁਲਾ ਵਜਾਂ ਖੋਜਤ ਖੋਜਤ ਮਹਿਰਾ ਕੋਜੂ ਮਨਸਾਨ ਅਸ਼ਲ ਸ਼ੇਰ ਭੇਦ ਪ੍ਰਭ ਐਸੇ ਭਗਵਾਨ ਕਵ ਦੇਖੂ ਪ੍ਰਭ ਆਤਮ ਕੇ ਰੰਗ ਜਾਗਰ ਤੇ ਸੁਪਨਾ ਵਾਲਾ ਬਸੀਏ ਪ੍ਰਸੰਗ ਵਰਨ ਸਰਨ ਸ਼ਾਸਤਰ ਸੁਣੋ ਦਰਸ਼ਨ ਕੀ ਵਿਆਸ ਰੂਪ ਨਾ ਰੇਖ ਪੰਚ ਦਾਤ ਠਾਕਰ ਅਮਨਾਸ ਉਹ ਸਰੂਪ ਸੰਤਨ ਕਰੇ ਵਿਰਲੇ ਜੋਗੀਸਰ ਕਾਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਸਰ ਸੁਨ ਤਰਸੋ ਬਾਹਰੇ ਬਿਰਸੇ ਤੈ ਭਰਮਾ ਨਾਨਕ ਤੇ ਪ੍ਰਭੇ ਵਿੜਿਆ ਜਾ ਕੇ ਪੂਰਨ ਕਰਮਾ ਬਲਾ ਮੁਲਾ ਵਜਾਂ ਜੀ ਜੰਤ ਸੋ ਵਰਸਨ ਪੈ ਦੇਖ ਪ੍ਰਭ ਪ੍ਰਤਾਪ ਕਰਜ ਤਾਰਿਆ ਸਤਗੁਰ ਕਰ ਆਹਾਰ ਆਪ ਖਾਦ ਖਾ

ਸਾਧਕ ਗਿਆ ਫਿਰ ਤਵੇ ਨਾ ਪੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਸਲੋਕ ਮਹਲਾ ਪਹਿਲਾ। ਨਾਨਕੇ ਤਨ ਜਾਲ ਜਿਨ ਜਲਿਆ, ਨਾਮ ਵਿਸਾਰਿਆ ਉਹਦੀ ਜਾਏ ਪਰਾਲ ਪਿੱਛੇ, ਹੱਥ ਨਾ ਅੰਬੜੈ ਇਤਨ ਬੰਦੇ ਤਾਲ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਫਿਟਿਆ, ਗਣਤ ਨਾ ਆਵਹੀ ਕੀਤੀ ਲਾਂ ਸਹਮ, ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ। ਸੱਚਾ ਮਰ ਚਲਾਇਨ ਕਰ ਸੱਚ ਫੁਰਮਾਣ, ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸੁਜਾਣ। ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ, ਪੂਰਾ ਥੱਟ ਬਣਾਇਆ ਰੰਗ ਗੁਰਮਤ ਮਾਣ, ਅਗਮ ਗੋਚਰ ਅਲਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ, ਪੀਥਰ ਤਰਿਆ ਆਣ, ਖੋਟੇ ਕਰੇ ਪਰਕੀਅਨ ਸਾਚੇ ਕਹਿ ਦੀਵਾਣ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੂ ਦੋ ਦੋਏ ਪਾਉ ਪਾਸ ਚੜੀਏ ਸਹੋਰ। ਬਾਹਰ ਤੋਤੀ ਤੂੰ ਮੜੀ ਅੰਦਰ ਵਿਸਨ ਕੋਰ, ਸਾਧ ਪਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ। ਆਪੇ ਹੁਕਮ ਚਲਾਏ ਦਾ ਜਗਤਨ ਦੇ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਤਹਿ ਦਿਸਿਓ ਇਹ ਮਨ ਧਾਵਦਾ ਗੁਰ ਠਾਕਰ ਹਾਇਆ, ਨਾ ਮੇਰੋ ਸਭ ਲੋਚਦੀ ਗੁਰਮਤੀ ਪਾਇਆ। ਤੁਰ ਲਿਖਿਆ ਮੇਠ ਨ ਸਕੀਏ ਜੋ ਹਰ ਲਿਖ ਪਾਇਆ। ਸਲੋਕ ਮਹੱਲਾ ਪਹਿਲਾ। ਦੋਏ ਦੀਵੇ ਚੌਦੇ ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ। ਘਰ ਆਏ ਵਜੀ ਵਧਾਈ, ਸੱਚ ਨਾਮ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆਂ, ਸੋ ਪੇਤਾ ਸੇ ਵੰਨ, ਦੇਹੋ ਬੱਗਾ ਤਪੈ ਕਣਾ ਕਾਲਿਆ ਕਾਲੇ ਬੰਨ। ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬੇ ਨਾ ਪਾਵੇ ਮਾਨ। ਪੌੜੀ ਟਾਇਆ ਕੋਟ ਰਚਾਇਆ ਹਰ ਸੱਚੇ ਆਪੇ, ਇੱਕ ਦੂਜੇ ਪਾਏ ਖੁਆਏ ਨਹੋਮੇ ਵਿੱਚ ਵੇ ਆਪੇ। ਇਹ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ ਜੇ ਸਤਿਗੁਰ ਥਾਪੇ। ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ। ਸਲੋਕ ਮਹੱਲਾ ਪਹਿਲਾ। ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀਵਾਨ, ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸੈਤਾਨ। ਗਦ ਹੋ ਚੰਦਨ ਖੋਲੀਏ ਭੀ ਸਾਹੂ ਸਿਉਂ ਪਾਣ, ਨਾਨਕ ਕੂੜੇ ਕੱਤੀਏ ਕੂੜਾ ਤਣੀਏ ਤਾਣ, ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਕਮਾਣ। ਮਹੱਲਾ ਪਹਿਲਾ। ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਨ। ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾਂ ਵਿਟੋਂ ਕੁਰਬਾਨ। ਪੌੜੀ ਮਾਇਆ ਮੋਹ ਸਭ ਕੂੜ ਹੈ, ਕੂੜ ਹੋਏ ਗਿਆ ਹੋ ਮੈਂ ਝਗੜਾ ਪਾਇਆ ਉਹਨੂੰ ਝਗੜੇ ਜਗ ਮੋਇਆ। ਗੁਰਮੁਖ ਝਗੜ ਚੁਕਾਇਓ ਨਾ ਇੱਕੋ ਰਵ ਰਹਿਆ, ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਹੋਮੇ ਗਰਬਿਨ ਵਾਰੀਏ ਕਾਮ ਕ੍ਰੋਧ ਅਹੰਕਾਰ। ਲੱਭ ਲੋ ਪਰਜਾਲੀਏ ਨਾਮ ਮਿਲੇ ਆਧਾਰ, ਐਨ ਸੁਨਵਤ ਨਿਰਮਲਾ ਮਹਿਲਾ ਕਬੂ ਨਾ ਹੋਏ, ਨਾਨਕ ਇਹ ਵਿਦ ਛੁੱਟੀਏ ਨਦਰੀ ਤੇਰੀ ਸੁੱਖ ਹੋਏ। ਮਹੱਲਾ ਪਹਿਲਾ। ਇੱਕੋ ਕੰਤ ਸਬਾਈਆਂ ਜੀਤੀ ਦਰ ਖੜੀਆ ਹਾ, ਨਾਨਕ ਕੰਤੇ ਰੱਤੀਆਂ ਪੁੱਛੇ ਬਾਤੜੀਆਂ ਹਾ। ਮਹੱਲਾ ਪਹਿਲਾ। ਸਭੈ ਕੰਤੇ ਰੱਤੀਆਂ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ। ਮਹੱਲਾ ਪਹਿਲਾ। ਹਾਂ ਬਲਿਹਾਰੀ ਤਿੰਨ ਕੋ ਸਿਫਤ ਜਿਨ੍ਹਾਂ ਦੈਵਾਤ, ਸਭ ਸੁਹਾਗਣ ਸਭ ਰਾਤੀ ਸੁਹਾਗਣੀ, ਇੱਕ ਮੈਂ ਦੁਹਾਗਣ ਰਾਤ। ਪੌੜੀ ਦਰ ਦਰ ਮੰਗਤ ਜਾਨੇ ਜਾਚੇ ਦਾਨ ਹਰ ਦੀ ਜੈ ਕਿਰਪਾ ਕਰ, ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ। ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ, ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ, ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ। ਸਲੋਕ ਮਹੱਲਾ ਪਹਿਲਾ। ਜਿਨ ਨਾ ਪਾਇਓ ਪ੍ਰੇਮ ਰਸ, ਕੰਤ ਨਾ ਪਾਇਓ ਸਾਓ, ਸੁਣੇ ਘਰ ਕਾ ਪਹੁਣਾ ਜਿਉਂ ਆਇਆ ਤਿਉਂ ਜਾਓ। ਮਹੱਲਾ ਪਹਿਲਾ। ਸੌ ਲਾਮੇ ਦਿਨੇ ਕਹਿ ਰਾਤੀ ਮਿਲਨ ਸਾਂਸ, ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਵਿਣ ਸਭੋ ਦੁਸ਼ਮਣ, ਨਾਨਕ ਸੱਚੇ ਨਾ ਵਿਣ ਸਭੋ ਦੁਸ਼ਮਣ ਹੇਤ। ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ, ਘਰ ਦਰ ਪਾਵੇ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ, ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ। ਸਲੋਕ ਮਹੱਲਾ ਪਹਿਲਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰਨ ਜਾਪੈ ਚੰਦ, ਜਹ ਗਿਆਨ ਪ੍ਰਗਾਸ ਗਿਆਨ ਮਿਟੰਤ,
वेद पाठ संसार की कार, पढ़ पढ़ पंडित कर है विचार, बिन बूझे सब होए खुआर, नानक गुरमुख उतरस पार। महला पहला। शब्द साधना आयो नाम न लगो प्यार, रसना फिका बोलना नित नित होए खुआर, नानक पया किरत कमावना कोई न मिटन हार। पौड़ी। जे प्रभ सलाहे अपना सो सोभा पाए, हो मैं बिचों दूर कर सच मन वसाए, सच बाणी गुण उचरे सच्चा सुख पाए, मेल भया श्री बिछोनिया गुर पुरख मिलाए, मन मै लाए शुद्ध है हर नाम ते आए। श्लोक महला पहला। काया कुमल फुल गुण नानक गुप समाल, इन्नी फुली रौ करे अवर के चुनिया डाल। श्लोक महला दूजा। नानक तिना बसंत है जिन कर वसिया कंत, जिनके कंत दिशा पूरी से अहनस फिर जलंत। पौड़ी। आपे बख्से दया कर गुर शब्द गुर सतगुर बचनी, अंदन सेवी गुण रवा मन सच्चे रचनी, मेरे प्रभ मेरा बेअंत है अंत किने ना लखनी, सतगुर चरणी लग्या हर नाम नित जपनी, जो इच्छे सो फल पाए सी सब करे बिच जचनी। श्लोक महला पहला। पहल बसंत आगमन पहला मौल्यो सोए, जित मौल्य सब मौली है तिस है न मौल्य हो कोई। महला दूजा। पहल बसंत आगमन तिसका करो विचार, नानक सो सालाही है जे सब सह दे आधार। महला दूजा। मिले मिलया ना मिले, मिले मिलया जे होए, अंतरात में जो मिले मिलया कहिए सोए। पौड़ी। हर हर नाम सलाही है सचकार कमावे, दूजी कारे लगया फिर जो नी पावे, नाम रतिया नाम पाइए नामे गुण गावे, गुर कै शब्द सलाही है हर नाम समावे, सतगुर सेवा सफल है सेवे फल पावे। श्लोक महला दूजा। किस ही कोई कोए मन वाणी इक तू, क्यों ना मरी जय रोए जालग चितना आव ही। महला दूजा। जा सुख ता सहरावे ओ दुख पी समाल्योए, नानक कहे सियाणिए इउं कंत मिलावा होए। पौड़ी। हों क्या सलाही किरम जंत,

ਮਾਨੇ ਤਨ ਮਨ ਦੇ ਨ ਅੰਤ ਰਾਖੇ ਅਵਰਾ ਦੇਖ ਨਾ ਸੁਣਿਆ ਭਾਖੇ ਸੋ ਕੰਤ ਜਾਣੇ ਪੀਰ ਸੋ ਕੰਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਰਹਾਓ ਦੁਖੀ ਦੁਹਾਗਨ ਦੋਏ ਪੱਖਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰ ਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈਜ ਜੀਵਨ ਜਗ ਸੱਚ ਕਰ ਜਾਨਾ ਰਹਾਓ ਜਿੰਦਿਆ ਸੂਰਜ ਕਮਰਾਵੇ ਸਭ ਕਟਕ ਭੀਤਰ ਹਾਟ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਵਾਰ ਸਮਾਰ ਸਵੇਰਾ ਜਨਮ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਹੁਣ ਰਹਿ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ ਭਾਈ ਬੰਦ ਕੁਟੰਬ ਸੁਹੇਰਾ ਉਹ ਪੀਲਾ ਗਏ ਕਾਢ ਸਵੇਰਾ ਕਰ ਕੀ ਨਾਰ ਉਰਹ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੁਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੇਖ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋਰੋ ਬਾਵਲ ਹੋਈ ਸੋ ਸਹ ਲੋਰੋ ਤੈ ਸਹਿ ਮਨ ਮਹਿ ਕੀ ਆਰੋਸ ਮੁਜਾ ਵਗਨ ਸਹ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋ ਬਨ ਖੋਏ ਪਾਛੈ ਪਛਤਾਨੀ ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹੋ ਬਿਰਹੈ ਜਾਲੀ ਪ੍ਰਹਿ ਵਿਹੋਨ ਕਤ ਹੋ ਕਤ ਹੈ ਸੁਖ ਪਾਏ ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ ਵਾਟ ਹਮਾਰੀ ਖਰੀ ਉਡੀਣੀ ਖਨੇ ਹੋ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੂਹੀ ਲਾਲਤ ਬੇੜਾ ਬੰਦ ਨ ਸਕਿਓ ਬੰਧਨ ਕੀ ਵੇਲਾ ਧਰਵਾ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨ ਲਾਏ ਕੁਸੰਬੜੈ ਜਲ ਜਾਸੀ ਢੋਲਾ ਰਹਾਓ ਇੱਕ ਆਪੀਨੇ ਪਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨ ਆਵਈ ਫਿਰ ਹੋਏ ਨਾ ਮੇਲਾ ਕਹੇ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁ ਗੁਰ ਪ੍ਰਸਾਦ। ਰਾਗ ਬਿਲਾਵਲ ਮਹੱਲਾ ਪਹਿਲਾ, ਚੌਪਦੇ ਕਰ ਪਹਿਲਾ। ਤੂੰ ਸੁਲਤਾਨ ਕਹਾ ਹਾਂ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸਾਮੀ, ਮੈਂ ਮੂਰਖ ਕਹਿਣਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਰਹਾਓ ਜੋ ਕਿਛ ਹੋਆ ਸਭ ਕੁਛ ਤੁਸਤੇ, ਤੇਰੀ ਸਭ ਸੁਣਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚੁਤਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਏਤੇ ਕੁਕਰ ਹੋ ਬੇਗਾਨਾ, ਪੌਕਾਂ ਇਸਤੰਤਾਈ। ਭਗਤੀ ਨਾਨਕ ਜੇ ਹੋਏਗਾ, ਤਾਂ ਖਸਮੈ ਨੋ ਨ ਜਾਈ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ, ਰਹਾਓ ਅਗਮ ਅਗੋਚਰ ਅਲਖ ਅਪਾਰਾ। ਚਿੰਤਾ ਕਰਹੋ ਹਮਾਰੀ, ਜਲ ਥਲ ਮਹੀਲ ਭਰਪੁਰ ਲੀਣਾ। ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ। ਮੰਦਰ ਛਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ। ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਨਿਸ਼ਾਨ, ਆਪੇ ਸ਼ਬਦ ਆਪੇ ਨਿਸ਼ਾਨ। ਆਪੇ ਸੁਰਤਾ ਆਪੇ ਜਾਨ, ਆਪੇ ਕਰ ਕਰ ਵੇਖੈ ਤਾਣ। ਤੂੰ ਦਾਤਾ ਜਗਤੇ ਪੂਰੇ ਪਰਵਾਨ, ਤੂੰ ਦਾਤਾ ਨਾਮ ਪਰਵਾਨ। ਐਸਾ ਨਾਮ ਨਿਰੰਜਨ ਦਿਓ, ਹਉ ਜਾ ਚਿਕ ਤੂੰ ਅਲਖਾ ਭਿਓ। ਰਹਾਓ ਮਾਇਆ ਮੋਹ ਧਰਕਟੀ ਨਾਰ, ਪੁੰਡੀ ਕਾਮਣ ਕਾਮਣਿਆਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੇ ਚਾਨਣ ਅੰਧਿਆਰ। ਚੱਖ ਛੋਡੀ ਸਹਿਸਾ ਨਹੀਂ ਜਾਏ, ਬਾਪ ਦਿਸੈ ਵੇ ਜਾਤ ਨਾ ਹੋਏ। ਏਕੇ ਕੋ ਨਾਹੀ ਭਾਉ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੂਏ ਮਨ ਮਨ ਮਨ ਤੇ ਮਾਰਿਆ, ਠਾਕਰ ਹੈ ਮਨ ਸਾਚੇ ਧਾਰਿਆ। ਅਵਰ ਨਾ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ। ਗੁਰਬਚਨੀ ਮਨ ਸਹਿਜ ਧਿਆਨੇ, ਹਰ ਕੇ ਰੰਗ ਰਤਾ ਮਨ ਮਾਨੇ। ਮਨ ਮੁਖ ਭਰਮ ਭੁੱਲੇ ਬੌਰਾਨੇ, ਹਰ ਬਿਨ ਕਿਉਂ ਰਹੀਏ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਅਰਾ ਰਹਿ ਨਾ ਸਕੇ ਖਿਨ। ਸਤਿਗੁਰ ਬੂਝ ਬੁਝਾਈ, ਰਹਾਓ ਮੇਰਾ ਪ੍ਰਭ ਬਿਸਰੇ ਹੋ ਮਰੋ ਦੁਖਾਲੀ। ਸਾਸ ਗਰਾਸ ਜਪੋ ਆਪਣੇ, ਸਤਿਗੁਰ ਹਰ ਭਾਲੀ ਆਪਣੇ ਹਰ ਭਾਲੀ। ਸਦ ਬੈਰਾਗਨ ਹਰ ਨਾਮ ਨਿਹਾਲੀ, ਅਬ ਜਾਣੇ ਗੁਰਮੁਖ ਹਰ ਨਾਲੀ। ਅਕਥ ਕਥਾ ਕਹੀਐ ਗੁਰ ਪਾਏ, ਪ੍ਰਭ ਅਗਮਾ ਗੋਚਰ ਦੇ ਦਿਖਾਏ। ਬਿਨ ਗੁਰ ਕਰਣੀ ਕਿਆ ਕਾਰ ਕਮਾਏ, ਹਉ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ। ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾ ਮਿਲੈ ਸਾਬਾਸ। ਹਰ ਕਿਰਪਾ ਤਾਰੀ ਦਾਸਨ ਦਾਸ, ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਾਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕਹਿ ਤੈ ਦੁੱਖ ਨਿਵਾਰੇ। ਰਹਾਓ ਤੂੰ ਦਇਆਲ ਦਇਆ ਪਰਦਾਤਾ, ਇਹ ਜੰਤ ਵਿਚਾਰ ਕਿਆ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਝਤੇ ਹੋਏ, ਐਸਾ ਆਖ ਵਖਾਣੇ। ਗੁਰਮੁਖ ਹੋਵੇ ਸੋ ਮੁਕਤ ਕਹੀਏ, ਮਨ ਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ। ਤਿਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚੇ ਆਪ ਸਵਾਰੇ। ਪਰਮ ਪਲਾਣੇ ਸੇ ਮਨਮੁਖ ਕਹੀਏ, ਨਾ ਉਰਵਾਰ ਨਾ ਪਾਰੇ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸਮਾਲੇ। ਹਰ ਜਨ ਮਾਇਆ ਮਾਹੇ ਨਸਤਾਰੇ, ਨਾਨਕ ਪਾਵ ਹੋਵੇ ਜਿਸ ਮਸਤਕ ਕਲ ਹੈ ਮਾਰ ਵਿਦਾਰੇ। ਬਿਲਾਵਲ ਮਹੱਲਾ ਤੀਜਾ। ਅਤੁਲ ਕਿਉਂ ਤੁਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ। ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਕੀ ਕੀਮਤ ਕੀਕੂ ਹੋਏ। ਗੁਰ ਪ੍ਰਸਾਦ ਵਸੇ ਮਨ ਆਏ, ਤਾਂ ਕੋ ਜਾਣੇ ਦੁਬਦਾ ਜਾਏ। ਰਹਾਓ ਆਪ ਸਰਾਫ ਕਸ ਬੱਟੀ ਲਾਏ, ਆਪੇ ਪਰਖੇ ਆਪ ਚਲਾਏ। ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਇੱਕੋ ਸੋਏ। ਮਾਇਆ ਕਾ ਰੂਪ ਰੂਪ ਸਭ ਤਿਸ ਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ। ਜਿਸਨੂੰ ਲਾਏ ਲੱਗੇ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵਤਾਤ ਹੈ ਆਪੇ, ਆਪੇ ਬੁਝਾਏ ਆਪੇ ਆਪ ਜਾਪੇ। ਆਪੇ ਸਤਿਗੁਰ ਸ਼ਬਦ ਹੈ ਆਪੇ,
ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਏਕ ਸਮਾਨਾ ਸਤਿਗੁਰ ਪਰਚਿਆ ਨਾਮ ਖਜ਼ਾਨਾ ਜਿਸ ਕਰਮ ਹੋਵੇ ਸੋ

ਚਾਨੋ ਤਿਸਮੇ ਮਨੁਆਰਿਆ ਲਾਏ ਪ੍ਰਾਣਵਿਤ ਨਾਨਕ ਕਾਲਨਾ ਸਾਏ ਨਾਉ ਨੌਮੀ ਨਵੇਂ ਨਾਥ ਖੰਡਾ ਘੱਟ ਘੱਟ ਨਾਥ ਮਹਾਮਲਵੰਡਾ ਆਈ ਪੁੱਤਾ

ਭੂੜੇ ਲਾਲਚ ਲਲੇ ਉਡਾਏ ਛੋਟੇ ਗੁਰਮੁਖ ਸਾਜ ਪਾਏ ਦਵਾਦਸ ਮੁੰਦਰਾ ਮਨ ਅਤੂਤਾ ਐਨਸ ਜਾਗੇ ਕਵਨ ਸੂਤਾ ਜਾਗਤ ਜਾਗ ਰਿਲ ਲਾਏ ਗੁਰ ਪਰਚੇ ਤਸ ਕਾਲ ਨਖਾਏ

ਜਿਤ ਲੁਬਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉ ਮੋਹ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦੇਹੋ ਮਤੀ ਜਸ ਕਰਾ ਤੁਮਰੇ ਸੰਗ ਲੱਗੇ ਸੇ ਉਧਰੇ ਜਿਉਂ ਸੰਗ ਕਾਸ ਲੋਹ ਤਰਾ ਸਾਕਤ ਨਰ ਹੋਛੀ ਮਤ ਮਧਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗਹੀਨ ਦੁਹਚਾਰੀ ਉਹ ਜਨਮ ਮੂਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸਵਾਮੀ ਤੇ ਨਾਏ ਸੰਦੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਪ ਹੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰਹੋ ਮੇਰੇ ਮਨ ਹਰ ਗੁਰਮੁਖ ਹਰ ਉਚਰੋ ਮਸਤਕ ਲਿਖੇ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਕਾਇਆ ਨਗਰ ਮਹਿ ਰਾਮ ਰਸ ਉਤਮ ਗਿਉ ਪਾਈਏ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਹਰ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤੋ ਚਾਖ ਦਿਖੋ ਗੁਰਮਤ ਹਰ ਰਸ ਮਿੱਠਾ ਲਾਗਾ ਤਿਨ ਵਿਸਰੇ ਸਭ ਬਿਖਰਸ ਹੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਮਣ ਸੂਦ ਬੈਸ ਕੋ ਜਾਪੇ ਹਰ ਮੰਤਰ ਜਪੈਨੀ ਗੁਰਸ਼ਬਦ ਪਦ ਸਤਿਗੁਰ ਬਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈਨੀ ਰਹਾਓ ਅਨਕ ਪਾਪ ਚਿਤ ਵੀਏ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਂਛੇ ਸੋ ਕਰੇ ਜੇ ਮੇਰੇ ਚਿੱਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸਮਤ ਤੇਰਾ ਵਸ ਸੁਆਮੀ ਹਮ ਜੰਤ ਤੋਂ ਪੁਰਖ ਜਨਤੈ ਨੀ ਜਨ ਨਾਨਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬਿਲਾਵਲ ਮਹੱਲਾ ਚੌਥਾ ਅਨੰਦ ਮੂਲ ਧਿਆਇਓ ਪਰਖੋ ਤਮ ਅਨਦਿਨ ਅੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁੱਕੇ ਜਮ ਕੇ ਛੰਦੇ ਜਪ ਮਨ ਹਰ ਨਾਮ ਨਾਮ ਗੋਬਿੰਦੇ ਗੋਬੜ ਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰ ਹੈ ਫਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉਂ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਭਰੇ ਬੜ ਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪਣੇ ਠਾਕੁਰ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਨ ਨਾਨਕ ਆਪੇ ਆਪ ਸਭ ਵਰਤੇ ਜਿਉਂ ਰਾਖੇ ਤਿਵੇ ਰਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਪਹੀਆ ਰਾਮ ਨਾਮ ਪਤ ਤੇ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰਪੂਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁੱਖ ਵਿਸਾਰਨੋ ਰਹਾਓ ਹਰ ਕੀਆ ਸਫਲ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਮੁਕਤੀ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਰ ਰਾਮ ਨਾਮ ਕਰ ਆਸਾ ਪਾਹੋ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਏ ਨਿਰਾਸੀ ਜੋ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸਿਉ ਮੋਹੋ ਕਿਉਂ ਮਿਲੀਏ ਪ੍ਰਭ ਅਵਨਾਸੀ ਤੋਹੇ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕੇ ਅੰਚਲ ਆਵੋ ਕਿਉਂ ਤਰੀਏ ਵਿਖਿਆ ਸੰਸਾਰ ਸਤਿਗੁਰ ਬੋਹਤ ਪਾਵੈ ਪਾਰ ਰਹਾਓ ਪਵਨ ਚਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹੇ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਯੰਗਾ ਹਾਂ ਮੈਂ ਪਚੇ ਦੀਪਕ ਦੇਖ ਪਤੰਗਾ ਸਗਲ ਸਿਗਾਰ ਕਰੇ ਨਹੀਂ ਪਾਵੇ ਜਾਂ ਹੋਏ ਕਿਰਪਾਲਤਾ ਗੁਰੂ ਮਿਲਾਵੇ ਹਾਂ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰ ਕਾ ਮੰਦਰ ਤਿਸ ਮਹਿਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਸਿਧ ਤਿਸ ਆਇਆ ਸਾਧ ਜਿਉ ਗੂਗਾ ਮਨ ਮਹਿ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬੇ ਸੇਵ ਬੇਗਨ ਲਾਗੇ ਜਪ ਅਲਖ ਅਭੇਵ ਧਰਤ ਪਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾਉ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਘਨ ਹੋਏ ਸਭ ਥਾਈ ਬੁੱਠੇ
ਸਭ ਸੁਖ ਪਾਏ ਸਤਿਗੁਰ ਤੁਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿੱਥੇ ਕਿੱਥੇ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਮੋਹਿਆ ਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲੀ ਜੈ ਲੜ ਲਾਏ ਰਹਾਓ ਪ੍ਰਭ ਚੀਤਾ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੇ ਸੰਗ ਸਦਾ ਪ੍ਰਭ ਬਸੈ ਪ੍ਰਾਹ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਤ ਤਨ ਛਾਰ ਪ੍ਰਭ ਚੀਤਾ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕਿਓਂਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗਰ ਦਿਓ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਸ ਆਪਣਾ ਪ੍ਰਭ ਜਾਤਾ ਹਰ ਨਾਮ ਆਰਾਧੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮਾਂਗੈ ਪੂਰੇ ਕਰਮ ਕਮਾਵਾਂ ਨਾਨਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੜਪਾ ਜੀ ਸੇ ਕਾਢੀਏ ਪਿਆਰੇ ਸੰਗ ਸਤ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਰਾਧੀਏ ਨਿਰਮਲ ਮਨੇ ਹੋਵੇ ਪ੍ਰਗਾਸੋ ਜਨਮ ਮਰਨ ਦੁੱਖ ਘਾਟੀਏ ਪਿਆਰੇ ਚੁੱਕੇ ਜਮ ਕੀ ਕਾਣੇ ਇਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਧਰ ਹੈ ਸੁਣ ਤੇ ਉਧਰ ਹੈ ਬਿਨ ਸਹਿ ਪਾਪ ਖਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ਬਿਲਾਵਲ ਮਹੱਲਾ ਪੰਜਵਾਂ ਵਿਖੇ ਵਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨਾ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਿਤ ਨ ਸਖਤ ਹੀ ਕਾਈ ਸਾਦਾ ਦਾਸੀ ਥੀਓ ਨਾਨਕ ਸੇ ਦਰ ਸੋਭਾ ਬੰਤੇ ਸੋ ਪ੍ਰਭ ਆਪਣੇ ਕੀਓ ਹਰੀ ਚੰਦੌਰੀ ਚਿਤ ਭ੍ਰਮ ਸਖੀਏ ਮਿਰਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੰਗ ਸੁਖ ਨਾ ਪਾਇਆ ਤਨ ਤਨ ਹਰ ਸਾਧ ਜਨ ਸਖੀਏ ਜਿਨੀ ਸਿੰਨੀ ਨਾਮ ਤੇ ਆਇਆ ਜਾਏ ਬਸੋ ਬੜ ਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਦੂਤਹਿ ਦੁੱਖ ਨਾ ਭੁੱਖ ਨਾ ਰੋਗ ਬਿਆਪੇ ਚਰਨ ਕਮਲ ਵਿਲਾਈਏ ਤੇਹ ਜਨਮ ਮਰਨ ਆਵਣ ਜਾਣਾ ਨਿਹਚਲ ਸਰਣੀ ਪਾਈਏ ਪ੍ਰੇਮ ਛੋ ਨਾ ਮੋਹ ਬਿਆਪੈ ਨਾਨਕ ਏਕ ਧਿਆਈਐ ਦ੍ਰਿਸ਼ਟ ਤਾਰ ਮਨ ਵੇਧਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇਛ ਪਜਾਏ ਨਾਨਕ ਅਚਰਜ ਅਚਰਜ ਸਿਉਂ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕੋ ਰੂਪ ਸਗਲੋ ਪਾਸਾਰਾ ਆਪੇ ਬਣ ਜਾਪ ਬਿਵਹਾਰਾ ਐਸੋ ਗਿਆਨ ਬਿਲੋਈ ਪਾਏ ਵਿਰਲੋਹੀ ਪਾਏ ਜਤ ਕਤ ਜਾਈਏ ਤਤ ਦ੍ਰਿਸ਼ਟਾਏ ਰਹਾਓ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪ ਹੈ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪ ਉਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣਾ ਬਚਨ ਆਪ ਹੀ ਕਰਨਾ ਆਪਣ ਬੇਪਾਓ ਆਪ ਹੀ ਜਰਨਾ ਰਹਾਓ ਆਪ ਹੀ ਮਸਤ ਆਪ ਹੀ ਬੋਲਣਾ ਆਪ ਹੀ ਅਛਲਨ ਜਾਈ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੁ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਹਾਓ ਕਾਮ ਕ੍ਰੋਧ ਲੋ ਮੋਹ ਮਨ ਲੀਨਾ ਬੰਧਨ ਘਾਟ ਮੁਕਤ ਗੁਰ ਕੀਨਾ ਦੁੱਖ ਸੁਖ ਕਰਤ ਜਨ ਫਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਡ ਸੰਸਾਰਾ ਨਾਨਕ ਬਾਹ ਪਕਰ ਗੁਰ ਸਤ ਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ
मन तन अर्पो सब अपना कवन सो मत जित हर हर जपना कर आशा आयो प्रभ मांगन तुम पेक्त शोभा मेरे अंगन रहाओ कर जुगत कर बहु अनक जुगत कर बहुत विचारो साध संग इस मन उधारो मत बुद्ध सुरत नाही चतराई ता मिलिए जा मिले मिलाई ने संतोखे प्रभ दर्शन पाया कहो नानक सफल सो आया बिलावल महला पांजवा मात पिता सुत साथ न माया साध संग सब दुख मिटाया रब रहया प्रभ सब मह आपे आ हर जप रसना दुख ना ब्यापै रहाओ तिखा भूख बहुत अब त्यापया शीतल पै हर हर जस जापया कोट जतन संतोख न पाया मंत्र तम ना हर गुण गाया देह भगत प्रभ अंतर जामी नानक की बेनंती स्वामी बिलावल महला पांजवा गुरपुरा बड़ भागी पाईए मिल साधु हर नाम त्याईए प्रा पार ब्रह्म प्रव तेरी सरना किल बेह काटे भज गुर के चरना रहाओ का अवर करम सब लोका चार मिल साधु संग होय उधार सिमरत सास वेद विचारे जपिए राम जित पार उतारे जन नानक को प्रभ कृपा करिए साधु धूर मिले निस्तरिए बिलावल महला पांजवा गुर का शब्द हृदय मह चीना सगल मनोरथ पूर्ण आसीना संत जना का मुख उजल कीना कर कृपा अपना नाम दीना रहाओ अंधकूप ते कर गहलीना जय जयकार जगत प्रगटीना नीचा ते ऊच ऊन पुरीना अमृत नाम महारसलीना मंत्र निर्मल पाप जल खीना कहो नानक प्रभ परसीना बिलावल महला पांजवा सागल मनोरथ पाई है मीता चरण कमल स्यों लाई है चीता हों बलहारी जो प्रभु ते आवत जलन बुझे हर हर गुण गावत रहाओ सफल जन्म होवत बड़ पागी साध संग्राम है लिव लागी मात पात तन सुख सहज आनंदा एक निमख न विसरोह परमानंदा हर दर्शन की मन प्यास कनेरी पनत नानक शरण प्रभ तेरी बिलावल महला पांजवा मोहे निर्गुण सब गुण है बिहोना दया तार अपना कर लीना मेरा मन तन हर गोपाल सुहाया कर कृपा प्रभ घर मह आया रहाओ भगत बछल कह काटन हारे संसार सागर उतरे पारे पतत पावन प्रभ बिरद ले वेद लेखिया पार ब्रह्म सो नैनो पेखिया साध संग प्रगटे नारायण नानक दास सब दुख पलायण बिलावल महला पांजवा कवन जाने प्रभ तुमरी सेवा प्रभ अविनाशी अलख पेवा गुण बेअंत प्रभ गहर गंभीरे ऊंच महल स्वामी प्रभत मेरे तू अपरंपर ठाकुर मेरे रहाओ एक बिन नाही को दूजा तुम ही जान हो अपनी पूजा आप हो कछु न होवत पाई जिस प्रभ देवे सो नाम पाई कहो नानक जो जन मा प्रभ पाया गुण दान प्रभ ते नहीं पाया बिलावल महला पांजवा मात गर्भ मह हाथ दे राखिया हर रस छोड़ बिखिया फल चाखिया भज गोबिंद सब छोड़ जंजाल जब जम आए संघारे मूड़े तब तन बिन सजाए बेहाल रहाओ तन मन तन अपना कर थापिया करन हार एक निमख ना जापिया महामोह अंधकूप परिया पार ब्रह्म माया पटल बिसरिया बड़े भाग प्रभ कीर्तन गाया संत संग नानक प्रभ पाया बिलावल महला पांजवा मात पिता सुत बंद पपाई नानक हुआ पार ब्रह्म सहाई सुख सहज आनंद घणे गुरपुरा पूरी जाकी बाणी अनक गुणा जाके जाहे ना गणे रहाओ सगल सरंजाम करे प्रभ आपे पहे मनोरथ सो प्रभ जापे धर्म अर्थ काम मोख का दाता पूरी पई सिमर सिमर विधाता साध संग नानक रंग माणिया कर आया पूरे गुर आणिया बिलावल महला पांजवा सर्ब निधान पूर्ण गुरदेव रहाओ हर हर नाम जपत नर जीवे मर खुआर साकत नर थीवे राम नाम हुआ रखवारा चख मारो साकत बेचारा निंदा कर कर पछे कनेरे मृतक फास गले सिर पैरे कहो नानक जपह जन नाम नानक ताके निकट न आवे जाम राग बिलाव महला पांजवा कर चौथा दुप दे इक ओंकार सतगुर प्रसाद कावन संजोग मिलो प्रभ अपने पल पल निमख सदा हर जपने चरण कमल प्रभ के नित त्यावो कवन सो मत जित प्रीतम पावो रहाओ ऐसी कृपा करो प्रभ मेरे हर नानक बिसर न काहू बेरे बिलावल महला पांजवा चरण कमल प्रभ हृदय त्याए रोग गए सगले दो सुख पाए
ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭਾਨੀ ਕਹ ਨਾਨਕ ਜਬ ਜੀਵੈ ਗਿਆਨੀ ਬਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਤਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਬਿਕ ਸਦਨਾਸੇ ਆਨੰਦ ਕਰਹੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਂਧਿਆ ਅਤ ਵਿਕਰਾਲ ਦਿਨ ਦਿਨ ਛਿਜਤ ਵਿਕਾਰ ਕਰਤ ਔਧ ਫਾਹੀ ਫਾਥਾ ਜਮ ਕੈ ਜਾਲ ਤੇਰੀ ਸਰਨ ਪ੍ਰਭ ਦੀਨ ਦਯਾਲਾ ਮਹਾ ਬਿਖਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਓ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਓ ਪਿੰਡ ਸਭ ਤੁਮਰਾ ਮਾਲ ਧਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਦੇਖੇ ਸਾ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਕਰ ਦਇਆ ਜਿਸ ਉਪਰ ਹੋਵਤ ਦਇਆਲ ਹਰ ਸਿਮਰਤ ਕਾਟੇ ਸੋ ਕਾਲ ਰਹਾਉ ਸਾਧ ਸੰਗ ਭਜੀਏ ਗੋਪਾਲ ਗੁਣ ਗਾਵਤ ਟੂਟੇ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਿਪਾਲ ਨਾਨਕ ਜਾਚੈ ਸਾਧਰ ਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚ ਹੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਾਹ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜਰ ਖਾਈ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਘਰ ਦੀਨੇ ਅਸਥਿਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਸਭ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਕਰ ਦੇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭੈ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗ ਨ ਚਾਲ ਹੀ ਮਾਇਆ ਜੰਜਾਲ ਉਠ ਸੁਧਾਰੇ ਛਤਰ ਪਤਰ ਸੰਤਨ ਕੈ ਖਿਆਲ ਰਹਾ ਅਹਾਂ ਬੁੱਧ ਕਿਉ ਬਿਨ ਸੁਨਾ ਇਹ ਧਰਤੀ ਢਾਲ ਬਹੁ ਜੋਨੀ ਜਨ ਮਹਿ ਮਰੇ ਵਿਖਿਆ ਬਿਕਰਾਲ ਸਤ ਬਚਨ ਸਾਧੂ ਕਹੇ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤੈ ਤਾਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਪੈ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਕੈ ਸਭ ਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰ ਬਾਰ ਬਿਨਸ ਬਾਰ ਨਾ ਲਾਗੇ ਜਿਉਂ ਕਾਗਦ ਬੂੰਦਾਰ ਸੁਣ ਮੇਰੀ ਮਨ ਸਾ ਮਨੇ ਮਾਹੇ ਸਤ ਦੇਖ ਵਿਚਾਰ ਸਿੱਧ ਸਾਧ ਕਿਰਗੀ ਜੋਗੀ ਤਜ ਗਏ ਕਰ ਬਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਨ ਸਾ ਬਿਨਸੀਏ ਕਿਆ ਲਗ ਹੈ ਗਵਾਰ ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚੱਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਗ ਪੈ ਜਮਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੈ ਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜਾਓ ਵੀਓ ਜਾਓ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਹੋ ਮਨ ਬਾਸਨਾ ਗੁਰ ਮਿਲ ਹਰ ਤਿਆਗੋ ਰਹਾਉ ਕਰੋ ਬੇਨਤੀ ਅਤ ਕਨੀ ਇਹ ਜੀਓ ਹਮਾਗੋ ਅਥ ਆਨ ਸਭ ਵਾਰਿਆ ਪ੍ਰਿਆ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁਟੈ ਦੋਖ ਅਰ ਰਾਗੋ ਹਿਰਦੈ ਪ੍ਰਕਾਸ਼ ਪੈ ਪ੍ਰਗਟ ਪਿਆ ਨਿਸ ਬਾਸਰ ਜਾਗੋ ਸਾਰਣ ਸੁਹਾਗਨ ਆਇਆ ਜਿਸ ਮਸਤਕ ਪਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕੋ ਲਗਾ ਜਿਸ ਕੈ ਵਡ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ
प्रभु पाया दुख दाई सुख दाईया मिलिया सुख पाए सहज समाना पी तेरे छोड़िया नह जाए रहाओ जरा मरा नह ब्या पई फिर दुख न पाया पी अमृत आगाने आ गुर अमर कराया जो सो जाने जिन चाखिया हर नाम अमोला कीमत कही न जाइए क्या कह मुख बोला

ਬਰਤਨ ਕੋ ਸਭ ਕਿਛ ਭੋਜਨ ਪਗਾਏ ਸੋ ਪ੍ਰਭ ਤਜ ਮੂੜੇ ਕਰ ਜਾਏ ਭਾਰ ਪ੍ਰਭ ਕੀ ਲਾਗੂ ਸੇਵਾ ਗੁਰਤੇ ਸੁਜੇ ਨਿਰੰਜਣ ਦੇਵ ਰਾਓ ਜਿਨ ਕੀਏ ਰੰਗ ਅਨਕ ਪ੍ਰਕਾਰ ਉਹ ਪਤ ਪਰਲੋ ਨਿਮਖ ਵਿਚਾਰ ਜਾਂਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਏ ਜਾਵੇ ਨਿਚਲ ਤਨੀ ਬਿਆੰਤ ਗੁਣ ਤਾਕੇ ਕਿਤ ਗਨੀ

ਨਾਮ ਸੰਗ ਕਿਨੋ ਵਿਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤਕਿਨੀ ਓੜ ਨਾਮ ਜਪਤ ਮਿਟੇ ਪਾਪ ਗੋੜ ਰਾਸ ਦੀ ਹਰਿ ਕੋ ਨਾਮ ਮਨ ਕਾ ਹੇਟ ਗੁਰ ਸੰਗ ਧਿਆਨ ਰਾਓ ਨਾਮ ਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਰ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਮੇ ਨਾਮੋ ਡੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਮਾਰੇ ਕਾਰਜ ਸੀਦ ਨਾਮ ਸੰਗ ਇਹ ਮਨੁਆ ਗੀਤ ਨਾਮੀ ਹੀ ਅਮਨ ਨਰਵੋ ਵਏ ਨਾਮੀ ਆਵਨ ਜਾਵ ਰਏ ਗੁਰਪੁਰੇ ਮੇਲੇ ਗੁਣਦਾਸ ਕਹੋ ਨਾਨਕ ਸੁਖ ਸਹਿ ਜਨਵਾਸ ਗੌਂਡ ਮਹੱਲਾ ਵਜੋ ਨਿਮਾਨੇ ਕੋ ਜੋਦੇ ਤੋ ਮਾਨ ਸਗਲ ਭੁਗੇ ਕੋ ਕਰਤਾ ਦਾਨ ਗਰਭ ਗੌਰ ਮੈਂ ਰਾਖਨ ਹਾਰ ਤ੍ਰਿਸ਼ਟਾ ਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਦਿਆਏ ਘਟੋ ਘਟ ਜਤ ਕਤੇ ਸਹਾਇ ਰਾਓ ਰੰਕ ਰਾਓ ਜਾ ਕੇ ਕਸਮਾਨ ਕੀਟ ਹਤ ਸਗਲ ਪੂਰਾਨ ਵਿਆ ਪੂਛਣਾ ਮਸਲ ਤਰੇ ਜੋ ਕੀ ਕਰੇ ਸੋ ਆਪੇ ਕਰੇ ਜਾ ਕਾਂਤਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਕਾਰ ਆਮ ਨਿਰੰਕਾਰ ਘਟ ਘਟ ਕਟ ਸਭ ਘਟ ਦਾਰ ਨਾਮ ਰੰਗ ਭਗਤ ਭੈ ਲਾਲ ਜਸ ਕਰਤੇ ਸੰਤ ਸਦਾ ਨਿਹਾਲ

ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੇ, ਗੁਰ ਕਾ ਸੇਵਕ ਦਹਿ ਦੇ ਜਾਵੇ, ਗੁਰ ਕੀ ਮਹਿਮਾ ਘਟ ਨਾ ਜਾਏ।

ਘਰ ਮੇਰਾ ਦਿਓ ਲੱਗ ਪਿਓ ਸਰ ਮੈਂ ਬੋਝ ਚਰਨ ਗੁਰ ਸਿਓ ਘਰ ਬਿਨ ਅਵਰ ਨਹੀਂ ਮੈਂ ਥਾਉ ਅੰਦਨ ਜਪੋ ਗੁਰੂ ਗੁਰ ਨਾਉ ਰਹੋ ਘਰ ਮੇਰਾ ਗਿਆਨ

ਮਾਰ ਮਦਾਰੇ ਗੋਬਿੰਦ ਬਦਕਾਮ।

ਘਟਾ ਕਾਇ ਅੰਤਰ ਜਾਮੀ ਘਰ ਕੇ ਬਾਜਾ ਕੋ ਮਤ ਦੇ ਆਠ ਬਹਿਰ ਪ੍ਰਭ ਕਾ ਨਾਉ ਲੈ ਜਾਂ ਕੇ ਅੰਤਰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੀ ਕਰਨਾ ਨਾਲ ਹੀ ਕਰਨਾ ਉਹਦਾ ਬੈਠਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਜਗਤ ਪਰੋਏ,
1: ਜਾਕੋ ਪ੍ਰਭ ਜੀਵਾ ਬੁਝਾਏ,
0: ਸਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ

0: ਪਟ ਪਿਓ ਸੰਕਰੇ ਕੈਠਾ
1: ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ
0: ਆਦਿ ਜੁਗਾਦ ਸਰੂਪ ਸੁਅੰਭਵ
1: ਅਪਰਛਾ ਮੇਰੀ ਤੁਮ ਕਰੋ
0: ਸਿੱਖੋ ਬਾਰਾ ਸਿੱਖ ਸੰਗਰੋ
1: ਦੁਸ਼ਟ ਜਿਤੇ ਉਠਵਾ ਤੁਤ ਪਾਤਾ
0: ਸਕਲ ਮਲੇਸ਼

ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਸੁਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰਿਆਏ ਕਰੁ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ। ਦੇਖ ਚਲਾਈ ਤੇਗ ਵਾਹੀ ਦੇਖੇ ਅੰਡਠ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਹਾ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਤਾ ਦਰਗਾਹ ਸੇਵ ਪਿਆਰੇ ਪਿਆਰੇ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਹਫ਼ਤਾਵਾਰੀ ਆਪ ਜੀ ਦੇ ਹਜ਼ੂਰ 'ਚ ਸੰਗਤੀ ਰੂਪ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਬੀਬੀਆਂ ਵੱਲੋਂ ਸੰਗਤਾਂ ਵੱਲੋਂ ਅਤੇ ਪਰਿਵਾਰ ਜਵਲੀ ਸਿੰਘ ਜਸਰੀਨ ਕੌਰ ਆਪਣੇ ਬੇਟੇ ਹਰਤੇਗ ਸਿੰਘ ਆਗਮਵੀਰ ਸਿੰਘ ਦੇ ਜਨਮ ਦੇ ਖੁਸ਼ੀ 'ਚ ਸ਼ੁਕਰਾਨਾ ਕਰਦੇ ਹਾਂ। ਸੁਖਮਨੀ ਸਾਹਿਬ ਦੇ ਪਾਠ ਸ਼ਬਦ ਕੀਰਤਨ ਹੋਏ ਕਿਰਪਾ ਕਰਨੀ ਸਮੂਹ ਪਰਿਵਾਰਾਂ ਸੰਗਤਾਂ ਦੇ ਸਿਰ 'ਤੇ ਮਿਹਰ ਪ੍ਰਯਤਨ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਯਤਨ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਤਨ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਮਨਾਉਣਾ ਉੱਚ ਵਿਦਿਆ ਦਾਨ ਬਖਸ਼ਣਾ ਸੀ ਇਸ 'ਤੇ ਮਿਹਰ ਪਰ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੰਗਤਾਂ ਵੱਲੋਂ ਪਰਿਵਾਰਾਂ ਨੂੰ ਇਸ ਸੰਬੰਧ ਆਪ ਜੀ ਹਜ਼ੂਰ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਾਰੂਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰ ਪ੍ਰਵਾਨ ਸੁੱਖ ਸ਼ਾਂਤੀ ਚੜ੍ਹ ਕਰਦਾਤਾ ਬਖਸ਼ਣੇ। ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਚਾਪੇ ਸਿੰਘ ਪਾਠ ਜੀ ਕੀ ਅਰਦਾਸ ਸ਼ਬਦ ਕੀ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਇਸ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸੁਮਾਗੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੀਬੀਆਂ ਦਾ, ਸੰਗਤਾਂ ਦਾ, ਪਰਿਵਾਰਾਂ ਦਾ। ਹਰ ਹਫ਼ਤਾਵਾਰੀ ਦੀਵਾਨ ਵਿੱਚ ਜੋ ਕਿ ਬੀਬੀਆਂ ਵੱਲੋਂ ਹਰ ਸ਼ਨਿਚਰਵਾਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਵਿੱਚ ਹੋਏ, ਪਰਿਵਾਰ ਵੱਲੋਂ ਜੌਲੀ ਸਿੰਘ ਪਰਿਵਾਰ ਨੂੰ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਸ਼ਬਦ ਕੀਰਤਨ ਹੋਏ, ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨਤਾਵਾਂ ਹੋਈਆਂ ਹਨ। ਗੁਰਮਾਰ ਬੱਚਿਆਂ ਦੇ ਅਤੇ ਪਰਿਵਾਰ ਸਿਰ 'ਤੇ ਮਿਹਰ ਪ੍ਰਾਰਥਕ ਹੁਣ ਆਓ ਹਨ। ਅਗਲਾ ਦੀਵਾਨ ਜੋ ਕਿ ਸਜਣ ਜਾ ਰਿਹਾ ਹੈ, ਜੋ ਕਿ ਫਿਲਮ ਤੋਂ ਆ ਚੁੱਕੇ ਹਨ, ਸਹਿਜ ਪਾਠ ਦੀ ਸੰਪੂਰਨਤਾ ਪ੍ਰਾਰੰਭ ਹੋਣਗੀਆਂ। ਉਹ ਹੁਣ ਪਾਠ ਰਾਹੀਂ ਬਾਣੀ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨਾਮਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਆਲਾਪੇ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬੁਲਾਵਲੀ ਪੁੰਨਿਆ ਕੀ ਗਾਵੇ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬੁਲਾਵਲੀ ਪੁੰਨਿਆ ਕੀ ਗਾਵੇ ਬੰਗਲੀ ਪੁਨਸ ਲੇਖੀ ਕੀ ਪਹੀ ਬਾਰੀ ਏ ਭੈਰੋ ਕੀ ਪਾਂਚੋ ਨਾਰੀ ਪੰਚ ਮਾਰਗ ਤੁਸਾਗ ਸੁਨਾਵੇ ਬੰਗਾਲ ਮਧ ਮਾਧਵ ਗਾਵੇ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਹੈਠ ਪੁੱਤਰ ਭੈਰ

ਪਾਰਜਾਂ ਸੁਰਮਾਨੰਦ ਭਾਸ ਕਰ ਆਏ ਚੰਦਰ ਬੇ ਮੰਗਲਨ ਸੁਹਾਇ ਸਰਸ ਬਾਣੇ ਵਾਹਿ ਬਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਾਧਨ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਆਵੇ। ਪ੍ਰਸਾਦ ਨਾਨਕ ਗੁਰੂ ਅੰਗਦ ਦਾ ਪਰਮ ਪਦਵੀ ਪਾਵੇ। ਆਇਆ ਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ, ਜਾਗੇ ਅਮਰਿਆ।

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਜਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸੁਵਾਸਾ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤਾਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ। ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ, ਦੇਖ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਬਹੁਤ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਲ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹਿਰਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰੂ ਜੀ ਜਿਹਾ ਚੇਰੀ ਲਿਖਿਆ ਤੇ ਹੁਕਮ ਕਮਾਏ, ਘੱਲਿਆ ਵੇ ਨਾਨਕਾ ਸਦੀ ਉੱਠ ਜਾ ਮਾਵਕ ਮਹਾਂਵਾਕ ਅਨੁਸਾਰ, ਦਰਕਾ ਸੇਵਕ ਸਰਦਾਰ ਤਰਸੇਮ ਸਿੰਘ ਜੀ, ਸਤਿਗੁਰੂ ਜੀ ਨੇ ਆਪ ਜੀ ਨੇ ਉਹਨਾਂ ਨੂੰ ਆਯੂ ਬਖਸ਼ੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ, ਉਹਨਾਂ ਦੇ ਨਿਮਿਤ ਉਹਨਾਂ ਦੇ ਪੰਜ ਭੂਤਕ ਸਰੀਰ ਸੰਸਕਾਰ ਤੋਂ ਉਪਰੰਤ ਉਹਨਾਂ ਸਮੂਹ ਪਰਿਵਾਰ ਵੱਲੋਂ ਆਪ ਦੇ ਚਰਨ ਪਰਸਦਿਆਂ ਹੋਇਆਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨ ਤਮਾਂ ਹੋਈਆਂ ਸਤਿਬਾਣੀ ਦੇ ਜਾਪ ਹੋਏ, ਸ਼ਬਦ ਕੀਰਤਨ ਹੋਏ, ਛੇ ਪੌੜੇ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਤ ਸਪਸ਼ਟ ਬਾਣੀ ਪੜਨਦਾਤ ਬਖਸ਼ ਨੇ ਕਿਰਪਾ ਕਰਨੀ, ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮਨ ਦਾ ਬਲ ਬਖਸ਼ਣਾ, ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ, ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀਆਂ ਲਦਾਤਾਂ ਬਖਸ਼ੀਆਂ, ਸੁ ਬੇਨਤੀਆਂ ਸੰਗਤਾਂ ਸਤਿਗੁਰੂ ਜੀ ਆਪ ਜੀ ਸਮੂਹ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ, ਪ੍ਰਵਾਨ ਕਰਦੇ ਹਾਂ ਬਖਸ਼ ਬਲਾਈ ਸ੍ਰੀ ਮੁਖਵਾਕ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸਤਬਾਣੀ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ, ਪੁਸਤਕ ਮਾਫ਼ ਕਰਨੀ ਸਹੀ।

0: ਹੇ ਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤਦ ਡਿੱਠੇ ਸੱਚੇ ਪਾ

ਗੁਰ ਕਿਰਪਾ ਤੇ ਹਰ ਮਨ ਵਸਾਈ, ਇਹੋ ਧਨ ਅਖੁੱਟ ਨਾਨ ਖੁੱਟ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ,

ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਉ। ਅਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸੁਮਾਣੀ। ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ, ਗੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸਵਰਗਵਾਸੀ ਸਰਦਾਰ ਤਰਸੇਮ ਸਿੰਘ ਜੀ ਜਿਤਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕੇ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ। ਸੋ ਅੱਜ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੇ ਜੀਵਨ ਸਾਥੀ ਮਾਤਾ ਭਜਨ ਕੌਰ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਦੇ ਪਾਠ ਕੀਤੇ ਨੇ, ਅਤੇ ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਜੀ ਜਿਨ੍ਹਾਂ ਨੇ ਸਹਿਜ ਪਾਠ ਦੇ ਭੋਗ ਪਾਏ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਜੋ ਅੰਤਿਮ ਅਰਦਾਸ ਕੀਤੀ ਹੈ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ ਨੇ। ਸੋ ਧੰਨਵਾਦ ਕਰਦਾ, ਗੁਰੂ ਦਾ ਸ਼ੁਕਰਾਨਾ ਕਰਦਾ, ਗੁਰੂ ਸਾਹਿਬ ਨੇ ਆਪ ਸੰਗਤਾਂ ਨੂੰ ਦਰਸ਼ਨ ਦਦਾਰੇ ਦਿੱਤੇ ਨੇ। ਸੋ ਬਹੁਤ ਬਹੁਤ ਧੰਨਵਾਦ, ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ। ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਜਦੋਂ ਪਰਿਵਾਰ ਦਾ ਕੋਈ ਵੱਡਾ ਚਲਿਆ ਜਾਂਦਾ ਹੈ ਅਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀਆਂ ਦੀ ਦਸਤਾਰ ਆ ਉਹ ਉਹਨਾਂ ਦੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਮੈਂ ਬੇਨਤੀ ਕਰਦਾ ਕਿ ਜੋ ਦਸਤਾਰ ਮਾਤਾ ਜੀ ਦਾ, ਜੋ ਮਾਤਾ ਭਜਨ ਕੌਰ ਜੀ ਦਾ ਬੇਕਾ ਪਰਿਵਾਰ ਹੈ, ਉਸ ਪਰਿਵਾਰ ਵੱਲੋਂ ਉਹਨਾਂ ਦੇ ਭਰਾਤਾ ਜੀ ਸਤਿਕਾਰਯੋਗ ਸਰਦਾਰ ਨੰਦ ਸਿੰਘ, ਉਹਨਾਂ ਦੇ ਗਾਂ ਬੱਚਾ ਜੋ ਉਹਨਾਂ ਦਾ ਬੇਟਾ ਮਨਜੀਤ ਸਿੰਘ, ਉਹ ਦਸਤਾਰ ਲੈ ਕੇ ਇੱਥੇ ਪਹੁੰਚੇ ਆ। ਅਤੇ ਮੈਂ ਬਾਪੂ ਤਰਸੇਮ ਸਿੰਘ ਜੀ ਦੇ ਸਪੁੱਤਰ ਸਰਦਾਰ ਮਨਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਮੱਥਾ ਟੇਕ ਕੇ ਪਹਿਲਾਂ ਗੁਰੂ ਘਰ ਦੀ ਬਖਸ਼ਿਸ਼, ਜੋ ਗੁਰੂ ਘਰ ਵੱਲੋਂ ਮਹਾਰਾਜ ਇਹਨਾਂ ਨੂੰ ਇਹ ਜ਼ਿੰਮੇਵਾਰੀਆਂ ਨਿਭਾਉਣ ਦਾ ਬਲ ਬਖਸ਼ਣ, ਅਤੇ ਨਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ, ਅਤੇ ਇਹ ਜੋ ਦੁੱਖ ਪਿਆ ਹੈ ਇਹ ਪਰਿਵਾਰ ਨੂੰ ਸਮਰੱਥਾ ਬਖਸ਼ਣ ਮਹਾਰਾਜ। ਅਤੇ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਪਹਿਲਾਂ ਸਰਦਾਰ ਮਨਜੀਤ ਸਿੰਘ ਜੀ ਨੂੰ ਸਰੋਪਾ ਦੇਣ, ਅਤੇ ਫਿਰ ਜੋ ਦਸਤਾਰ ਆਈ ਹੈ ਜ਼ਿੰਮੇਵਾਰੀਆਂ ਦੀ, ਉਹ ਬੇਨਤੀ ਹੈ ਮਾਤਾ ਜੀ ਦਾ ਪੇਕਾ ਪਰਿਵਾਰ ਜੋ ਮਨਜੀਤ ਸਿੰਘ ਲੈ ਕੇ ਆਇਆ ਹੈ ਉਹ ਫਿਰ ਦਸਤਾਰ ਦੇਵੇਗਾ, ਉਹਨਾਂ ਦੇ ਹੋਰ ਸਾਰੇ ਜੋ ਵੀ ਨਾਲ ਆ ਕੇ ਦੇਣਾ ਚਾਹੁੰਦਾ ਉਹ ਆ ਕੇ ਦੇ ਸਕਦਾ। ਇਹ ਸਤਿਕਾਰਯੋਗ ਸਵਰਗਵਾਸੀ ਸਰਦਾਰ ਤਰਸੇਮ ਸਿੰਘ ਜੀ ਦੇ ਦੋ ਪੁੱਤਰ, ਇੱਕ ਧੀ ਰਾਣੀ ਜੋ ਇੰਡੀਆ ਵਿੱਚ ਆ, ਅਤੇ ਇੱਕ ਪੁੱਤਰ ਮੀਕਾ ਸਿੰਘ ਜੋ ਹੋਲੈਂਡ ਦੇ ਵਿੱਚ ਆ, ਅਤੇ ਜੋ ਪਹੁੰਚ ਨਹੀਂ ਸਕੇ, ਪਰ ਇੱਥੇ ਸਾਰੀ ਜ਼ਿੰਮੇਵਾਰੀ ਜੋ ਇਹਨਾਂ ਦੇ ਸਪੁੱਤਰ ਸਰਦਾਰ ਮਨਜੀਤ ਸਿੰਘ 'ਤੇ ਪਈ ਹੈ। ਸੋ ਮੈਂ ਮਨਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਮੱਥਾ ਟੇਕ ਕੇ ਪਹਿਲਾਂ ਇੱਧਰੋਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣਾਂ ਤੋਂ ਸਰੋਪਾ ਲੈ ਲੈਣ, ਅਤੇ ਫਿਰ ਮੱਥਾ ਟੇਕ ਕੇ ਉੱਥੇ ਬੈਠ ਕੇ ਦਸਤਾਰ ਲੈ ਲੈਣ। ਇੱਧਰ ਆ ਜਾਓ,

ਇਧਰੋਂ ਭਾਅ ਜੀ ਸਰੋਪਾ ਲੈ ਲਓ ਇੱਧਰ ਦੀ ਆ ਕੇ ਪਹਿਲਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਉੱਥੇ ਬੈਠ ਕੇ ਅਤੇ ਦਸਤਾਰ ਲੈ ਲਓ ਹੈ ਸੋ ਦਸਤਾਰ ਸਿਰ 'ਤੇ ਰੱਖ ਦਿਓ ਲਿਆ ਕੇ ਸਿਰ 'ਤੇ ਰੱਖ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਅਰਦਾਸ ਹੈ ਕਿ ਮਹਾਰਾਜ ਇਸ ਵੀਰ ਨੂੰ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਬਖਸ਼ਣ ਮਹਾਰਾਜ ਅਤੇ ਪਰਿਵਾਰ ਨੂੰ ਜੋ ਨਾਲ ਲੈ ਕੇ ਆਪਣੇ ਮਾਤਾ ਜੀ ਦੀ ਸੇਵਾ ਬਾਕੀ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਸੋ ਇਹ ਸਾਡੀ ਅਰਦਾਸ ਹੈ ਅਤੇ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨ ਫਿਰ ਇੱਕ ਵਾਰ ਪਰਿਵਾਰ ਵੱਲੋਂ ਮਾਤਾ ਭਜਨ ਕੌਰ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਬਹੁਤ ਬਹੁਤ ਅਫਸੋਸ ਕਰਦਾ ਹੋਇਆ ਸਾਰੀ ਸੰਗਤ ਦਾ ਸਾਰੇ ਰਿਸ਼ਤੇਦਾਰਾਂ ਦਾ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਹੀ ਸਮਾਪਤੀ ਹੈ ਦੀਵਾਨ ਦੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Guru.

ਗੁਰੂ ਪਿਆਰਿਓ, ਆਪਾਂ ਸਾਰੇ ਸਤਿਗੁਰਾਂ ਦੀ ਸ਼ਰਨ 'ਚ ਬੈਠੇ ਹਾਂ, ਸੰਗਤ 'ਚ ਬੈਠੇ ਹਾਂ। ਸਤਿਗੁਰੂ ਹੁਕਮ ਕਰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਰਿਆਂ ਨੂੰ ਹੁਕਮ ਹੈ, ਮਨ ਤਨ ਪ੍ਰਭ ਅਰਾਧੀਏ ਮਿਲ ਸਾਧ ਸਮਾਗੇ। ਜੇ ਜਦੋਂ ਇੱਦਾਂ ਸੰਗਤ 'ਚ ਬੈਠਣਾ ਤੁਸੀਂ, ਉਚਰਤ ਗੁਣ ਗੋਪਾਲ ਜਸ, ਉਚਰਨਾ ਹੁੰਦਾ ਬੋਲਣਾ, ਦੂਰ ਤੇ ਜੰਮ ਪੱਗ। ਦੇਖੋ ਕਿੰਨਾ ਗਰੰਟੀ ਦਿੱਤੀ, ਜਿਹੜੇ ਅੰਦਰ ਜੰਮ ਨੇ ਪੰਜ, ਉਹ ਵੀ ਸਾਨੂੰ ਤੰਗ ਮਨ ਨੂੰ ਨਹੀਂ ਕਰਨਗੇ ਕਿ ਅੰਤ ਸਮੇਂ ਵੀ ਇਹ ਜੰਮ ਨੇੜੇ ਨਹੀਂ ਆਉਂਦੇ। ਇੰਨੀ ਸ਼ਕਤੀ ਹੈ ਪ੍ਰਭ ਸਿਮਰਨ ਦੇ ਵਿੱਚ। ਆਓ ਸਾਰੇ ਨੇਤਰ ਬੰਦ ਕਰਕੇ ਸਵਾਸ ਗ੍ਰਾਸ ਜਪੀਏ ਅਤੇ ਸੁਣੀਏ, ਮਨ ਨੂੰ ਸੁਣਾਈਏ, ਇਹਨੂੰ ਨਿਰਮਲ ਕਰੀਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮ ਤੇਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਾਰੇ ਬੋਲੋ ਉਚਰਤ ਉਚਰਨਾ ਦਾ ਬੋਲਣਾ ਰਾਮ ਰਾਮ ਬੋਲ ਬੋਲ ਵਾਹਿਗੁਰੂ ਵਾਹ ਗੁਰੂ ਵਾਹ।

그래. 그래. 아. 그래. 아. 그래. 아. 그래. 그래. 아. 그래. 아. 그래. 아. 그래. 아. 그래. 아. 그래. 아. 그래. 아. 그래. 아. 그래.

ਨੇਤਰ ਬੰਦ ਕਰਕੇ ਅੱਖਾਂ ਬੰਦ ਕਰਕੇ ਜੁੜ ਕੇ ਸਾਰੇ ਬੋਲ ਕੇ ਸੁਣੋ ਗੁਰੂ ਗੁਰੂ

ਪਿਆਰਿਓ, ਜਦੋਂ ਆਪਾਂ ਸਤਿਗੁਰ ਦੀ ਸ਼ਰਨ 'ਚ ਆਉਂਦੇ ਹਾਂ, ਇਹਨੂੰ ਕਹਿੰਦੇ ਨੇ ਸੰਗਤ। ਕੀ ਕਹਿੰਦੇ ਆ ਜੀ? ਸਤ ਸੰਗਤ, ਸਾਧ ਸੰਗਤ। ਸਾਧ ਸੰਗਤ ਦੇ ਵਿੱਚ ਆ ਕੇ ਕਰਨਾ ਕੀ ਹੈ? ਸਤਿਗੁਰ ਦਾ ਹੁਕਮ ਮੰਨਣਾ। ਜੋ ਹੁਕਮਨਾਮਾ ਸਾਹਿਬ ਤੁਸੀਂ ਸਾਰੇ ਪੜ੍ਹ ਕੇ ਆਉਂਦੇ ਹੋ, ਮੈਨੂੰ ਲੱਗਦਾ ਅੰਦਰ ਤੱਕ ਆਉਂਦਿਆਂ ਭੁੱਲ ਜਾਂਦੇ ਹੋ, ਤੁਸੀਂ ਪੜ੍ਹ ਕੇ ਸਾਰੇ ਆਏ ਆ ਪਰ ਯਾਦ ਨਹੀਂ ਰੱਖਦੇ ਹੁਕਮ। ਪਤਾ ਕੀ ਕੀਤਾ ਪੰਜਵੇਂ ਪਾਤਸ਼ਾਹ ਨੇ ਬਿਲਾਵਲ ਰਾਗ ਦੇ ਵਿੱਚ? ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਮਨ ਤਨ ਪ੍ਰਭ, ਤਨ ਕਰਕੇ ਬੈਠੇ ਹੋ, ਮਨ ਨੂੰ ਹਾਜ਼ਰ ਕਰਨਾ। ਅਸੀਂ ਜੱਪੀ ਦੇ ਜਾਂਦੇ, ਮਨ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਇਹ ਹੁਕਮ ਮੰਨਣਾ ਪੈਣਾ ਸਤਿਗੁਰੂ ਦਾ। ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਮਿਲ ਸਾਧ ਸਮਾਗੇ, ਆ ਸੰਗਤ ਚ ਬੈਠ ਕੇ। ਉਚਰਤ ਗੁਣ ਗੋਪਾਲ ਜਸ, ਉਚਰਨਾ ਹੁੰਦਾ ਬੋਲਣਾ। ਤੁਸੀਂ ਬੋਲਦੇ ਨਹੀਂ, ਹੁਕਮ ਨਹੀਂ ਨਾ ਮੰਨਦੇ ਆਪਾਂ। ਪੰਜਵੇਂ ਪਾਤਸ਼ਾਹ ਦਾ ਹੁਕਮ ਅੱਜ ਕੀ ਕੀਤਾ ਉਹਨਾਂ ਨੇ? ਕਹਿੰਦੇ ਉਚਰਤ, ਜਾ ਕੇ ਕਿਸੇ ਨੂੰ ਪੁੱਛ ਲਿਓ ਜੇ ਨਾ ਪਤਾ ਲੱਗੂ ਉਚਰਨਾ ਕੀ ਹੁੰਦਾ। ਉਚਰਨਾ ਹੁੰਦਾ ਬੋਲਣਾ, ਪੁਰਾਣੀ ਭਾਸ਼ਾ। ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ, ਮਨ ਬੋਲਦਾ ਨਹੀਂ ਨਾ, ਉਚਰਨਾ ਹੁੰਦਾ ਬੋਲਣਾ। ਅਤੇ ਜੇ ਨਹੀਂ ਬੋਲੇਗਾ ਆਗੇ ਜੰਮ ਦਲ ਵਿਖਮ ਘਣ, ਕਿ ਜਮਾਂ ਨੇ ਬੜਾ ਕੁੱਟਣਾ। ਉਚਰਿਤ ਗੁਣ ਗੋਪਾਲ ਜਸ ਦੂਰ ਤੇ ਜੰਮ ਭਾਗੇ, ਜਦੋਂ ਤੁਸੀਂ ਬੋਲਦੇ ਹੋ ਨਾ ਵਾਹ ਗੁਰੂ, ਜੰਮ ਨੇੜੇ ਨਹੀਂ ਆਉਂਦੇ। ਜਿਹੜੇ ਅੰਦਰ ਪੰਜ ਜੰਮ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਘਰ, ਨੇੜੇ ਨਹੀਂ ਆਉਣਗੇ। ਉਚਰਨਾ ਪੈਣਾ ਵਾ, ਉਚਰੋਗੇ ਸਾਰੇ। ਉਚਰਨ ਦਾ ਪਤਾ ਬੋਲਣਾ। ਅਤੇ ਤਾਂ ਸਤਿਗੁਰੂ ਜਪਜੀ ਸਾਹਿਬ ਕਹਿੰਦੇ ਗਾ ਵੀ ਹੈ, ਸੁਣੀਏ, ਬੋਲ ਕੇ ਸੁਣਨਾ ਵਾ, ਮਨ ਨੂੰ ਸੁਣਾਉਣਾ ਵਾਹਿਗੁਰੂ। ਇਹ ਸੁਣਦਾ ਨੀਗਾ, ਇਹ ਹੋਰ ਹੀ ਅੰਦਰ ਸੋਚਾਂ 'ਚ ਲੱਗਾ, ਹੋਰ ਹੀ ਸੋਚੀ ਜਾਂਦਾ, ਮਨ ਬੋਲੀ ਜਾਂਦਾ ਵਾ। ਜੇ ਤੁਸੀਂ ਵਾਹਿਗੁਰੂ ਬੋਲ ਕੇ ਇਹਨੂੰ ਸੁਣਾ ਤਾ, ਤਾਂ ਉਹ ਬੋਲਣਾ ਇਹਦਾ ਚੁੱਪ ਤਾਂ ਹੋਣਾ ਵਾ ਮਨ ਨੇ, ਨਹੀਂ ਤਾਂ ਇਹਨੇ ਬੋਲੀ ਜਾਣਾ ਅੰਦਰ ਹੀ। ਉਹ ਸੋਚਾਂ ਨੂੰ ਬੋਲਣਾ ਗਿਆ, ਮਨ ਦਾ ਚੁੱਪ ਨਹੀਂ ਕਰਦਾ ਕਦੇ ਵੀ। ਤੁਸੀਂ ਜਦੋਂ ਵਾਹਿਗੁਰੂ ਬੋਲਣ ਲੱਗ ਪਏ, ਇਹਨੇ ਚੁੱਪ ਕਰ ਜਾਣਾ, ਸੁਣਨ ਲੱਗ ਪੈਂਦਾ, ਫਿਰ ਇਹਨੂੰ ਆਨੰਦ ਆਉਂਦਾ। ਤਾਂ ਹੀ ਸੁੱਖ ਕਹਿੰਦੇ ਨਾ, ਸਿਮਰ ਹੋ ਸਿਮਰ ਸਿਮਰ ਸੁੱਖ ਪਾਵੋ। ਸੁੱਖ ਲੈਣ ਹੀ ਆਏ ਆਪਾਂ, ਅਤੇ ਜੇ ਸੁੱਖ ਨਾਲ ਇਹਨੂੰ ਜੋੜਿਆ ਹੀ ਨਾ, ਤਾਂ ਇੱਥੇ ਬੈਠਾ ਵੀ ਸੋਚਾ ਜੇ ਰਿਹਾ, ਤਾਂ ਫਿਰ ਫਾਇਦਾ ਕੀ ਆਉਣ ਦਾ? ਸਤਿਗੁਰ ਦੀ ਹਜ਼ੂਰੀ 'ਚ ਆਉਣ ਦਾ ਤਾਂ ਫਾਇਦਾ ਨਾ, ਜੇ ਪੂਰਾ ਸੁੱਖ ਲਈਏ। ਉਹ ਜੋ ਸਤਿਗੁਰੂ ਕਹਿੰਦੇ ਆ ਉਹ ਕਰਨਾ ਪੈਣਾ। ਤਨ ਕਰਕੇ ਤੁਸੀਂ ਬੈਠੇ ਹੋ, ਮਨ ਨੂੰ ਜੋੜ ਦਿਓ। ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਪ੍ਰਭ ਕਿਹਾ ਵਾਹਿਗੁਰੂ ਜੀ ਨੂੰ। ਅਰਾਧਨਾ ਹੁੰਦਾ ਬੜੇ ਧਿਆਨ ਨਾਲ ਜਪਣ, ਅੰਤਰ ਗੁਰੂ ਅਰਾਧਨਾ, ਜਿਹਵਾ ਜਪ ਗੁਰਨਾਉ ਵਾਹਿਗੁਰੂ, ਜੀਭਾਂ ਨਾਲ ਬੋਲਣਾ ਹੁੰਦਾ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਸਤ ਰੰਗੇ ਜਾਓਗੇ। ਕਹਿੰਦੇ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾ, ਇਹ ਕਿੱਡਾ ਸੌਖਾ ਕੰਮ ਹੈ। ਇਸ ਲਈ ਹੁਕਮ ਮੰਨੋ ਸਾਰੇ, ਜਿੰਨਾ ਚਿਰ ਬੈਠੇ ਹੋ ਉਨਾ ਚਿਰ ਤਾਂ ਆਪਾਂ ਕਰੀਏ। ਹੁਣ 5 ਵਜੇ ਬੱਚਿਆਂ ਨੇ ਕੀਰਤਨ ਸ਼ੁਰੂ ਕਰ ਦੇਣਾ, ਉਸ ਤੋਂ ਪਹਿਲਾਂ ਆਪਾਂ ਥੋੜ੍ਹੇ ਮਿੰਟ ਰਹਿ ਗਏ ਨੇ, 20 ਮਿੰਟ, 20 ਮਿੰਟ ਤਾਂ ਜਪ ਲਈਏ। ਹਾਂਜੀ, ਸਾਰੇ ਜਪੋਗੇ ਮਨ ਤਨ ਕਰਕੇ? ਵੇਖੋ ਲਿਖਿਆ ਸਤਿਗੁਰਾਂ ਨੇ, ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਤਨ ਕਰਕੇ ਤਾਂ ਬੈਠੇ ਹਾਂ, ਮਨ ਨੂੰ ਹਾਜ਼ਰ ਕਰ ਲਈਏ, ਵਾਹਿਗੁਰੂ ਨਾਲ ਜੋੜ ਦਈਏ। ਆਓ ਅੱਖਾਂ ਬੰਦ ਕਰਕੇ ਸਾਰੇ ਨਾ ਬੋਲ ਕੇ ਸੁਣੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਸ਼ਾਬਾਸ਼, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

0: ਅੱਖਾਂ ਬੰਦ ਕਰਕੇ ਜਪੋ, ਜੁੜ ਕੇ ਮਨ ਨੂੰ ਜੋੜ ਕੇ ਵਾਹਿਗੁਰੂ ਨਾਲ
1: ਗੁਰੂ ਰਾਮ ਗੁਰੂ

ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸਤਿਗੁਰੂ ਅੱਜ ਬਖਸ਼ਿਸ਼ ਕਰ ਰਹੇ ਨੇ। ਕਈ ਵਾਰੀ ਨਾ ਆਪਾਂ ਆਦਤ ਹੁੰਦੀ ਹੈ ਸਾਡੇ ਮਨ ਦੀ, ਜਿੰਨਾ ਚਿਰ ਸਾਨੂੰ ਕੋਈ ਫਾਇਦਾ ਨਾ ਲੱਗੇ ਉਹ ਅਸੀਂ ਕੰਮ ਨਹੀਂ ਕਰਦੇ। ਇਸੇ ਤਰ੍ਹਾਂ ਹੀ ਸਿਮਰਨੇ ਆ, ਮਨ ਦੀ ਇੱਕ ਸੁਭਾਅ ਆ ਕਿ ਜਿਹਨੂੰ ਪਤਾ ਲੱਗ ਜਾਵੇ ਨਾ ਵੀ ਕੀ ਫਾਇਦਾ ਹੋਊਗਾ ਸਿਮਰਨ ਦਾ, ਪੜ੍ਹ ਲੈਂਦੇ ਹਾਂ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪਰ ਕਰਦੇ ਨਹੀਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਅਤੇ ਕੰਮ ਉਹ ਕਰਨਾ ਚਾਹੀਦਾ ਨਾ ਜਿਹੜਾ ਉੱਚਾ ਹੋਵੇ, ਅਤੇ ਜੇ ਕਰਨਗੇ ਤਾਂ ਉਹਦਾ ਹੁੰਦਾ ਕੀ ਹੈ ਵੀ ਪ੍ਰਭ ਕਹਿ ਸਿਮਰਨ ਉਧਰੇ ਮੂਚਾ, ਇਹ ਮੂਰਖ ਮਨ ਦਾ ਉਧਾਰ ਹੋ ਜਾਏਗਾ। ਕੀ ਉਧਾਰ ਹੋ ਜਾਏਗਾ? ਮਾਇਆ 'ਚੋਂ ਨਿਕਲ ਜਾਏਗਾ। ਜਿਹੜੀਆਂ ਸੋਚਾਂ ਨੇ, ਸੋਚਾਂ ਨੇ ਸਾਨੂੰ ਦੂਜੀਆਂ ਜੂਨਾਂ 'ਚ ਲੈ ਜਾਣਾ। ਕਿਤੇ ਪ੍ਰਭ ਕਹਿ ਸਿਮਰਨ ਤਿਸ਼ਨਾ ਬੁੱਝੇ, ਪ੍ਰਭ ਕਹਿ ਸਿਮਰਨ ਸਭ ਕੁਛ ਸੁੱਝੇ, ਪ੍ਰਭ ਕਹਿ ਸਿਮਰ ਨਾ ਹੀ ਜੰਮ ਤਰਾਸਾ। ਅੱਜ ਵੀ ਇਹ ਗਰੰਟੀ ਦਿੱਤੀ ਸਤਿਗੁਰਾਂ ਨੇ, ਇੰਨੀ ਸ਼ਕਤੀ ਜੇ ਸਿਮਰਨ ਦੇ ਵਿੱਚ। ਪ੍ਰਭ ਕਹਿ ਸਿਮਰ ਨਾ ਹੀ ਜੰਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ। ਅਸੀਂ ਕਰਦੇ ਨਹੀਂ ਤਾਂ ਤਾਂ ਪੂਰਾ ਨਹੀਂ ਹੁੰਦਾ ਕੁਛ, ਮੰਨਦੇ ਨਹੀਂ ਗੱਲ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਮੈਲ ਖਤਮ ਹੋ ਜੂ, ਮਨ ਨਿਰਮਲ ਹੋ ਜਾਏਗਾ। ਅੰਮ੍ਰਿਤ ਨਾਮ, ਇਹਦੇ ਅੰਦਰੋਂ ਨਾਮ ਪ੍ਰਗਟ ਹੋ ਜਾਏਗਾ, ਹਰ ਜਨ ਬਣ ਕੇ ਜੰਮਣ ਮਰਨ ਖੰਡਨ ਕਰ ਲਊਗਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ ਵਿਨਾਸੀ ਪੁਰਖ ਪਾਇਆ ਪਰਮੇਸ਼। ਇਹ ਤਾਂ ਇਸੇ ਕਰਕੇ ਤਾਂ ਆਏ ਹਾਂ ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ। ਵੇਖੋ ਸਿਮਰਨ ਨੇ ਤੁਹਾਡੇ ਮਾਨਸ ਜਨਮ ਦਾ ਮਨੋਰਥ ਪੂਰਾ ਕਰ ਦੇਣਾ, ਪਰ ਜੇ ਆਪਾਂ ਕਰਾਂਗੇ ਤਾਂ ਉਹਦਾ ਨਹੀਂ। ਅੱਜ ਸਤਿਗੁਰਾਂ ਨੇ 6 ਪਾਵਨ ਪੰਕਤੀਆਂ ਦਾ ਸ਼ਬਦ ਬਖਸ਼ਿਆ, 6 ਗੁਲਾਬਦ ਰਾਗ ਦੇ ਵਿੱਚ, 5 ਅਤੇ 1 6, ਅਤੇ ਸਾਰਾ ਹੀ ਗੁਰਮਤਿ ਜੀਵਨ ਜਾਚ ਸਾਡੀ ਜਿਹੜੀ ਹੈ ਉਹ ਸਾਨੂੰ ਸਿਖਾ ਕੇ ਅਤੇ ਪੂਰਨ ਕਰ ਦਿੱਤਾ, ਸ਼ਰਨ 'ਚ ਭੇਜ ਦਿੱਤਾ ਅਕਾਲ ਪੁਰਖ ਦੀ। ਜੇ ਮੰਨਾਂਗੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ, ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਪ੍ਰਤੱਖ ਤੁਸੀਂ ਤਰ ਜਾਓਗੇ ਜੇ ਗੁਰੂ ਦਾ ਹੁਕਮ ਮੰਨ ਲਿਆ। ਆਪਾਂ ਹੁਕਮਨਾਮਾ ਸਾਹਿਬ ਕਹਿੰਦੇ ਹਾਂ ਨਾ, ਅੱਜ ਹੁਕਮਨਾਮਾ ਸਾਹਿਬ ਤੁਸੀਂ ਪੜ੍ਹਿਆ ਸਾਰਿਆਂ ਨੇ ਬਿਲਾਵਲ ਰਾਗ ਦੇ ਵਿੱਚ, ਕਿੱਥੋਂ ਸ਼ੁਰੂ ਕੀਤਾ 5ਵੇਂ ਪਾਤਸ਼ਾਹ ਨੇ? ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਮਨ ਅਤੇ ਤਨ ਨੂੰ ਹਾਜ਼ਰ ਰੱਖ ਕੇ ਉਹਦੀ ਉਸਤਤ ਕਰਨੀ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ। ਜਦੋਂ ਅੱਖਾਂ ਬੰਦ ਕਰਦੇ ਉਦੋਂ ਮਨ ਇੱਕ ਹੁੰਦਾ, ਉਹ ਇਕਾਗਰ ਹੁੰਦਾ, ਨਹੀਂ ਤਾਂ ਬਾਹਰ ਹੀ ਵੇਖੀ ਜਾਂਦਾ ਵੀ ਕੌਣ ਆਇਆ ਅਤੇ ਕੌਣ ਗਿਆ। ਜਿਹਨਾਂ ਚਿਰ ਅੱਖਾਂ ਨਹੀਂ ਨਾ ਬੰਦ ਕਰਦੇ ਇਕਾਗਰ ਨਹੀਂ ਹੁੰਦਾ, ਇਕਾਗਰ ਚੀਤ ਅੱਖਾਂ ਬੰਦ ਕਰਕੇ ਅਤੇ ਬੋਲ ਕੇ ਸੁਣਨਾ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਪਿਆਰ ਪੈ ਜਾਏਗਾ ਵਾਹਿਗੁਰੂ ਨਾਲ। ਅਤੇ ਪਿਆਰ ਇਹਦਾ ਕਿੱਥੇ ਪਿਆ? ਸੋਚਾਂ ਨਾਲ, ਮਾਇਆ ਦੇ ਨਾਲ, ਉਹ ਰਾਤ ਨੂੰ ਸੁਪਨਿਆਂ ਚੱਲ ਜਾਂਦਾ। ਇੱਦਾਂ ਹੀ ਹੈ ਨਾ, ਦਿਨੇ ਵੀ ਦੁਖੀ ਤਾਂ ਰਾਤ ਨੂੰ ਵੀ ਦੁਖੀ। ਤਾਂ ਉਹਨਾਂ ਕਿਹਾ ਸਿਮਰੋ ਸਿਮਰ ਸਿਮਰ ਸੁੱਖ ਪਾਓ, ਆਪਾਂ ਕਰ ਲਈਏ ਸਿਮਰਨ। ਵੇਖੋ ਕਿੰਨੇ ਸੁੱਖ ਦੱਸੇ ਹੈਗੇ, ਪੜ੍ਹੋ। ਕਿਤੇ ਉਚਰਤ ਗੁਣ ਗੋਪਾਲ ਜਸ, ਆ ਜਿਹੜਾ ਵਾਹਿਗੁਰੂ ਕਹਿੰਦੇ ਹੋਏ ਗੁਣ ਗਾ ਰਿਹਾ ਹੋ ਵਾਹਿਗੁਰੂ ਦੇ, ਅਤੇ ਦੂਰ ਤੋਂ ਜੰਮ ਪਾ ਗਏ, ਕਿਤੇ ਜੰਮ ਨੇੜੇ ਨਹੀਂ ਆਉਣਗੇ। ਹੋਰ ਕੀ ਗਰੰਟੀ ਦਿੱਤੀ? ਕਿਤੇ ਰਾਮ ਨਾਮ ਜੋ ਜਨ ਜਪੈ, ਜਿਹੜਾ ਬੋਲਦਾ ਵਾਹਿਗੁਰੂ ਅਨ ਦਿਨ ਸਤ ਜਾਗੇ, ਉਹਦਾ ਮਨ ਜਿਹੜਾ ਵਾ ਸੌਂਦਾ ਨਹੀਂ ਗਾ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੋਏਗਾ ਨਹੀਂ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਏ, ਉਹਦਾ ਮਨ ਜਾਗਤ ਅਵਸਥਾ ਜਾਏ, ਸਾਵਧਾਨ। ਫਿਰ ਵੇਖੋ ਵੱਡੀ ਗਰੰਟੀ ਕੀ ਆ, ਉਹ ਵਹਿਮਾਂ ਭਰਮਾਂ 'ਚ ਲੋਕ ਪੈ ਜਾਂਦੇ ਆ ਜੀ। ਉਹਨੇ ਸਾਡੇ 'ਤੇ ਜਾਦੂ ਟੂਣਾ ਕਰ ਦਿੱਤਾ, ਉਹਨੇ ਸਾਨੂੰ ਨਜ਼ਰ ਲਾ ਦਿੱਤੀ, ਕਿਤੇ ਕੁਛ ਨਹੀਂ ਹੋਣਾ ਜਿਹੜੇ ਸਿਮਰਨ ਕਰਨਗੇ। ਅੱਜ ਗਰੰਟੀ ਦਿੱਤੀ ਉਹਨਾਂ ਨੇ, ਕਿਤੇ ਤੰਤ ਮੰਤ ਨਾ ਜੋ ਹੀ ਤਿਸ ਚਾਖ ਨਾ ਲੱਗੇ, ਚਾਖ ਹੁੰਦੀ ਨਜ਼ਰ, ਭੈੜੀ ਨਜ਼ਰ ਲੱਗ ਜਾਣੀ, ਕਿਤੇ ਗੁਰਮੁਖਾਂ ਨੂੰ ਨਹੀਂ ਲੱਗਦੀ। ਗੁਰਮੁਖਾਂ 'ਤੇ ਕੋਈ ਜਾਦੂ ਟੂਣਾ ਨਹੀਂ ਹੁੰਦਾ, ਕਿਉਂ? ਉਹ ਅਕਾਲ ਪੁਰਖ ਨਾਲ ਜੁੜੇ ਹੋਏ ਨੇ ਵਾਹਿਗੁਰੂ ਨਾਮ ਦੇ ਨਾਲ। ਪਰ ਜਿਹੜੇ ਜੁੜਨਗੇ ਉਹਨਾਂ ਦੀ ਗਰੰਟੀ ਹੈ ਦਿੱਤੀ। ਤੰਤਰ ਮੰਤਰ ਜੰਤਰ ਕੋਈ ਕੰਮ ਨਹੀਂ ਕਰਦਾ ਉਹਨਾਂ 'ਤੇ, ਗੁਰੂ ਦੇ ਸਿੱਖਾਂ ਦੇ ਉੱਤੇ।
ਜਿਹੜੇ ਉਸ ਮਹਾਂਮੰਤਰ ਨਾਲ ਜੁੜੇ ਹੋਏ ਨੇ, ਵਾਹਿਗੁਰੂ ਨਾਲ, ਮਹਾਂਮੰਤਰ ਨਾਨਕ ਕਥੇ। ਕਿਤੇ ਤੰਤ ਮੰਤ ਨਾ ਜੋ ਹੈ ਤਿਸ ਚਾਖ ਨਾ ਲੱਗੇ, ਚਾਖ ਉਹਦੀ ਭੈੜੀ ਨਜ਼ਰ ਲੱਗ ਜਾਣੀ ਕਿਸੇ ਨਹੀਂ ਲੱਗੇ। ਪਰ ਕਿਹਨਾਂ ਨੂੰ? ਜਿਹੜੇ ਨਾਮ ਜਪਦੇ ਵਾਹਿਗੁਰੂ ਵਾਹਿਗੁਰੂ।

Grew,

Grew,